0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।

ਹਾਂਜੀ, ਕਿੱਦਾਂ ਪੰਜਾਬੀਓ? ਆਸ ਕਰਦੀ ਹਾਂ ਤੁਸੀਂ ਸਾਰੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਤੇ ਤੰਦਰੁਸਤ ਹੋਵੋਗੇ ਤੇ ਸੁਣ ਰਹੇ ਹੋਵੋਗੇ ਜੀ ਤੁਹਾਡਾ ਆਪਣਾ SBS ਪੰਜਾਬੀ ਪ੍ਰੋਗਰਾਮ, ਜਿਹਨੂੰ SBS ਦੇ ਮੈਲਬਨ ਸਟੂਡੀਓ ਤੋਂ ਲਾਈਵ ਲੈ ਕੇ ਆ ਰਹੀ ਹਾਂ ਮੈਂ ਸ਼ਾਇਨਾ ਕਾਲਰਾ। ਅੱਜ ਦਿਨ ਹੈ ਜੀ ਸ਼ੁੱਕਰਵਾਰ ਤੇ ਸਟੂਡੀਓ ਦੀ ਘੜੀ ਦੇ ਮੁਤਾਬਕ 4 ਵੱਜ ਗਏ ਨੇ। ਮਈ ਦੇ ਮਹੀਨੇ ਦਾ ਸੈਕਿੰਡ ਵੀਕਐਂਡ ਸ਼ੁਰੂ ਹੋਣ ਵਾਲਾ ਹੈ, ਕੋਈ ਆਮ ਜਿਹਾ ਵੀਕਐਂਡ ਨਹੀਂ ਹੈ। ਇਸ ਵੀਕਐਂਡ ਨੂੰ ਜਾਂ ਖਾਸ ਕਰਕੇ ਮਈ ਮਹੀਨੇ ਦੇ ਸੈਕਿੰਡ ਸੰਡੇ ਨੂੰ ਮਨਾਇਆ ਜਾਂਦਾ ਹੈ ਜੀ ਮਦਰਸ ਡੇ। ਵੈਸੇ ਤਾਂ ਹਰ ਦਿਨ ਹੀ ਮਾਵਾਂ ਦਾ ਹੁੰਦਾ, ਕਿਉਂਕਿ ਇਸ ਸ੍ਰਿਸ਼ਟੀ ਵਿੱਚ ਸਾਨੂੰ ਲਿਆਉਣ ਵਾਲੀ ਹੀ ਇੱਕ ਮਾਂ ਹੁੰਦੀ ਹੈ। ਪਰ ਮਾਵਾਂ ਦੇ ਪਿਆਰ, ਸਤਿਕਾਰ ਤੇ ਕੁਰਬਾਨੀ ਨੂੰ ਸਮਰਪਿਤ ਇਸ ਦਿਨ ਨੂੰ ਮਨਾਉਣ ਦੇ ਵਿੱਚ ਅਸੀਂ ਕਿੰਨਾ ਪਿੱਛੇ ਰਹਿ ਜਾਈਏ। ਤੇ ਅੱਜ ਦਾ ਸਾਡਾ ਪ੍ਰੋਗਰਾਮ ਵੀ ਹੈ ਜੀ ਮਾਵਾਂ ਨੂੰ ਸਮਰਪਿਤ। ਕਰਾਂਗੇ ਮਾਵਾਂ ਬਾਰੇ ਗੱਲਬਾਤ ਮਾਂ ਬੋਲੀ ਪੰਜਾਬੀ ਵਿੱਚ। ਪਰ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੇ ਵਏ ਵਰੰਗ ਲੋਕਾਂ, ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਤੇ ਅੱਜ ਦੇ ਪ੍ਰੋਗਰਾਮ ਵਿੱਚ ਜਿਵੇਂ ਕਿ ਮੈਂ ਕਿਹਾ, ਮਦਰਸ ਡੇ ਸਪੈਸ਼ਲ, ਯਾਨੀ ਕਿ ਅੰਤਰਰਾਸ਼ਟਰੀ ਮਾਂ ਦਿਹਾੜਾ ਵਿਸ਼ੇਸ਼ ਮਨਾਵਾਂਗੇ ਜੀ ਮਾਂ ਬੋਲੀ ਪੰਜਾਬੀ ਵਿੱਚ। ਗੱਲਬਾਤ ਕਰਾਵਾਂਗੇ ਇੱਕ ਪੈਲਵਿਕ ਫਲੋਰ ਐਕਸਪਰਟ ਦੇ ਨਾਲ। ਪੈਲਵਿਕ ਫਲੋਰ ਕੀ ਹੁੰਦਾ ਤੇ ਇਹਨਾਂ ਮਾਸਪੇਸ਼ੀਆਂ ਦੀ ਸਿਹਤ ਬਰਕਰਾਰ ਰੱਖਣੀ ਕਿਉਂ ਜ਼ਰੂਰੀ ਹੈ, ਇਸ ਬਾਰੇ ਗੱਲਬਾਤ ਕਰਾਂਗੇ। ਕਿਉਂਕਿ ਰਿਸਰਚ ਵਿੱਚ ਪਾਇਆ ਗਿਆ ਕਿ ਭਾਰਤੀ ਮੂਲ ਦੀਆਂ, ਸਾਊਥ ਏਸ਼ੀਅਨ ਮੂਲ ਦੀਆਂ ਜਿੰਨੀਆਂ ਮਾਵਾਂ ਹੁੰਦੀਆਂ ਨੇ ਉਹਨਾਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ, ਜਿਸ ਦੇ ਵਜ੍ਹਾ ਨਾਲ ਨਾ ਹੀ ਸਿਰਫ ਮਾਂ ਬਣਨ ਵੇਲੇ, ਜਨਮ ਦੇਣ ਵੇਲੇ, ਸਗੋਂ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਫਿਰ ਭਾਵੇਂ ਉਹ ਗੋਡਿਆਂ ਦਾ ਰਹਿ ਜਾਣਾ ਹੋਵੇ, ਕਮਰ ਹੋਵੇ, ਬਥੇਰਾ ਕੁਛ ਹੈ ਜੀ, ਮੈਂ ਨਹੀਂ ਦੱਸਣਾ, ਦੱਸਣਗੇ ਐਕਸਪਰਟ। ਜਾਣਨ ਲਈ ਬਣੇ ਰਹੋ ਸਾਡੇ ਪ੍ਰੋਗਰਾਮ ਵਿੱਚ। ਇਸ ਤੋਂ ਇਲਾਵਾ ਗੱਲ ਕਰਾਂਗੇ ਅਜਿਹੀਆਂ ਮਾਵਾਂ ਦੇ ਨਾਲ, ਅਜਿਹੀਆਂ ਦਾਦੀਆਂ ਦੇ ਨਾਲ ਜੋ ਕਿ ਇਸ ਨਵੇਂ ਮੁਲਕ 'ਚ ਆ ਕੇ ਇਸ ਨਵੇਂ ਜੇ ਕਨਸੈਪਟ ਨੂੰ, ਜਾਂ ਫਿਰ ਕਹਿ ਲਓ ਕਿ ਇਸ ਮਦਰਸ ਡੇ ਨੂੰ ਕਿੱਦਾਂ ਮਨਾਉਂਦੇ ਨੇ, ਉਹਨਾਂ ਤੋਂ ਜਾਣਾਂਗੇ ਉਹਨਾਂ ਦੀ ਜ਼ਬਾਨੀ। ਤੇ ਜੇ ਤੁਸੀਂ ਵੀ ਕਰਨਾ ਹੋਵੇ ਆਪਣਾ ਤਜੁਰਬਾ ਸਾਂਝਾ, ਆਪਣੀ ਮਾਂ ਦੇ ਲਈ, ਆਪਣੀ ਮੰਮੀ ਦੇ ਲਈ ਦੇਣਾ ਹੋਵੇ ਕੋਈ ਸੁਨੇਹਾ, ਜਾਂ ਤੁਹਾਡੀ ਮੰਮੀ ਦਾ ਤੁਹਾਡੇ ਜੀਵਨ ਵਿੱਚ ਕੀ ਹੱਥ ਰਿਹਾ ਉਹਦੇ ਬਾਰੇ ਦੱਸਣਾ ਹੋਵੇ, ਹੁਣ ਮੰਮੀ ਦੇ ਛਿੱਤਰਾਂ ਬਾਰੇ ਗੱਲ ਕਰਨੀ ਹੋਵੇ, ਮੰਮੀ ਦੇ ਬਣਾਏ ਹੋਏ ਖਾਣੇ ਬਾਰੇ ਗੱਲ ਕਰਨੀ ਹੋਵੇ, ਜਾਂ ਫਿਰ ਆਪ ਮਾਂ ਬਣਨ ਤੋਂ ਬਾਅਦ ਆਪਣੀ ਮਾਂ ਯਾਦ ਆਈ ਹੋਵੇ ਤੇ ਉਹਨਾਂ ਦੇ ਲਈ ਇੱਜ਼ਤ ਥੋੜੀ ਜਿਹੀ ਹੋਰ ਵੱਧ ਗਈ ਹੋਵੇ, ਜੇ ਅਜਿਹਾ ਵੀ ਹੋਇਆ ਤੇ ਉਹ ਵੀ ਦੱਸ ਸਕਦੇ ਹੋ ਜੀ 0439797967 0449797767 ਉੱਤੇ ਭੇਜੋ ਜੀ ਆਪਣੀ ਬੇਬੇ ਦੇ ਬਾਰੇ ਆਪਣੇ ਵਿਚਾਰ, ਕੀ ਰੋਲ ਰਿਹਾ ਉਹਨਾਂ ਦਾ ਤੁਹਾਡੇ ਜੀਵਨ ਵਿੱਚ, ਜਾਂ ਉਹਨਾਂ ਨੂੰ ਵਿਸ਼ ਕਰਨਾ ਚਾਹੁੰਦੇ ਹੋ, ਆਪਣੀ ਮਾਂ ਹੀ ਨਹੀਂ ਆਪਣੇ ਬੱਚਿਆਂ ਦੀ ਮਾਂ ਨੂੰ ਵੀ ਵਿਸ਼ ਕਰਨਾ ਚਾਹੁੰਦੇ ਹੋ ਮਦਰਸ ਡੇ, ਜਾਂ ਕਰਨਾ ਚਾਹੁੰਦੇ ਹੋ ਜੀ ਕੋਈ ਪਿਆਰ ਭਰਾ ਸੁਨੇਹਾ ਸਾਂਝਾ, ਕਰ ਸਕਦੇ ਹੋ 0439797967 ਉੱਤੇ SMS ਕਰਕੇ। ਆਪਣੀ ਮੰਮੀ ਬਾਰੇ, ਆਪਣੀ ਮਾਤਾ ਜੀ ਬਾਰੇ, ਆਪਣੀ ਬੇਬੇ ਬਾਰੇ ਕਰਾਂਗੇ ਗੱਲਾਂ ਬਾਤਾਂ ਅਸੀਂ ਸਾਰੇ ਮਿਲ ਕੇ। ਪਰ ਪ੍ਰੋਗਰਾਮ ਦੀ ਰੂਪ ਰੇਖਾ ਦੇ ਮੱਦੇ ਨਜ਼ਰ ਸ਼ੁਰੂਆਤ ਤਾਂ ਹਮੇਸ਼ਾ ਵਾਂਗ ਖਬਰਾਂ ਤੋਂ ਹੀ ਕਰਨੀ ਪੈਣੀ ਹੈ। ਆਓ ਫਿਰ ਰੁਖ ਕਰਦੇ ਹਾਂ SBS ਪੰਜਾਬੀ ਦੇ ਨਿਊਜ਼ ਰੂਮ ਦਾ ਤੇ ਲੈਂਦੇ ਹਾਂ ਜੀ ਆਸੇ ਪਾਸੇ ਦੀ ਖਬਰ ਸਾਰ।

SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 8 ਮਈ 2026 ਦਿਨ ਸ਼ੁੱਕਰਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਫੈਡਰਲ ਬਜਟ ਦੇ ਵਿੱਚ 64 ਅਰਬ ਡਾਲਰ ਦੀ ਬਚਤ ਹੋਵੇਗੀ, ਜਿਸ ਬਾਰੇ ਖਜ਼ਾਨਾ ਮੰਤਰੀ ਦਾ ਕਹਿਣਾ ਹੈ ਕਿ ਇਹ ਵਿਸ਼ਵ ਵਿਆਪੀ ਆਰਥਿਕ ਅਨਿਸ਼ਚਿਤਤਾ ਦੇ ਉੱਚੇ ਪੱਧਰ ਨੂੰ ਦਰਸਾਉਂਦੀ ਹੈ। ਇਸ ਬਜਟ ਵਿੱਚੋਂ ਲਗਭਗ $34 billion NDIS ਦੇ ਸੁਧਾਰਾਂ ਰਾਹੀਂ ਆਉਣਗੇ, ਜਦੋਂ ਕਿ ਬਾਕੀ ਬਜਟ ਨਿੱਜੀ ਸਿਹਤ ਬੀਮੇ ਅਤੇ ਬਾਹਰੀ ਲੇਬਰ ਤੇ ਗੈਰ ਮਜ਼ਦੂਰੀ ਖਰਚਿਆਂ ਵਿੱਚ ਕਟੌਤੀ ਕਰਕੇ ਕੀਤੀ ਜਾਵੇਗੀ। ਖਜ਼ਾਨਾ ਮੰਤਰੀ ਜਿਮ ਚਾਲਮਰਜ਼ ਦਾ ਕਹਿਣਾ ਹੈ ਕਿ ਸਰਕਾਰ ਦਾ ਮੁੱਖ ਧਿਆਨ ਫਿਊਲ ਸੁਰੱਖਿਆ, ਵੱਧ ਰਹੀ ਰਹਿਣ ਸਹਿਣ ਦੀ ਲਾਗਤ ਤੇ ਮਕਾਨਾਂ ਦੇ ਦਬਾਅ, ਉਤਪਾਦਕਤਾ ਅਤੇ ਟੈਕਸ ਸੁਧਾਰਾਂ ਤੇ ਰਹੇਗਾ। ਮਿਸਟਰ ਚਾਲਮਰਜ਼ ਚਾਹੁੰਦੇ ਨੇ ਕਿ ਟੈਕਸ ਪ੍ਰਣਾਲੀ ਮਕਾਨ, ਊਰਜਾ, ਵੈਂਚਰ ਕੈਪੀਟਲ ਅਤੇ ਸਟਾਰਟਅਪ ਵਿੱਚ ਨਿਵੇਸ਼ ਨੂੰ ਨਿਰਉਤਸ਼ਾਹਿਤ ਕਰਨ ਦੇ ਆਪਣੇ ਰੁਝਾਨ ਉੱਤੇ ਮੁੜ ਵਿਚਾਰ ਕਰੇ। ਇੱਕ ਸੁਰੱਖਿਆ ਮਾਹਰ ਦਾ ਕਹਿਣਾ ਹੈ ਕਿ ਕੱਲ ਵੀਰਵਾਰ ਰਾਤ ਆਸਟ੍ਰੇਲੀਆ ਵਾਪਸ ਆਈਆਂ ਦਰਜਨ ਤੋਂ ਵੱਧ ਔਰਤਾਂ ਅਤੇ ਬੱਚਿਆਂ ਜਿਨ੍ਹਾਂ ਦਾ ਸਵੈ ਘੋਸ਼ਿਤ ਇਸਲਾਮਿਕ ਸਟੇਟ ਸਮੂਹ ਨਾਲ ਸਬੰਧ ਹੈ, ਉਨ੍ਹਾਂ ਉੱਤੇ ਕਿਸੇ ਵੀ ਸੰਭਾਵਿਤ ਸੁਰੱਖਿਆ ਖਤਰੇ ਨੂੰ ਘੱਟ ਕਰਨ ਲਈ ਕਈ ਸਾਲਾਂ ਤੱਕ ਨਜ਼ਰ ਰੱਖੀ ਜਾ ਸਕਦੀ ਹੈ। ਸੀਰੀਆ ਦੇ ਇੱਕ ਸ਼ਰਨਾਰਥੀ ਕੈਂਪ ਦੇ ਵਿੱਚ ਕਈ ਸਾਲ ਬਿਤਾਉਣ ਤੋਂ ਬਾਅਦ ਵਾਪਸ ਆਏ ਇਨ੍ਹਾਂ ਪਰਿਵਾਰਾਂ ਦਾ ਹਵਾਈ ਅੱਡੇ ਤੇ ਪੁਲਿਸ, ਸਮਰਥਕਾਂ ਅਤੇ ਮੀਡੀਆ ਵੱਲੋਂ ਸਵਾਗਤ ਕੀਤਾ ਗਿਆ। ਇਸ ਸਮੂਹ ਦੇ ਵਿੱਚ ਸ਼ਾਮਲ 3 ਆਸਟ੍ਰੇਲੀਆਈ ਔਰਤਾਂ ਨੂੰ ਪਹੁੰਚਦੇ ਹੀ ਗ੍ਰਿਫਤਾਰ ਕਰ ਲਿਆ ਗਿਆ। 2 ਉੱਤੇ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਦੋਸ਼ ਲਗਾਏ ਗਏ ਨੇ, ਜਿਨ੍ਹਾਂ ਵਿੱਚ ਗੁਲਾਮੀ ਵੀ ਸ਼ਾਮਲ ਹੈ। 1 ਉੱਤੇ ਅੱਤਵਾਦੀ ਸੰਗਠਨ ਦੀ ਮੈਂਬਰ ਹੋਣ ਅਤੇ ਜੰਗ ਪ੍ਰਭਾਵਿਤ ਖੇਤਰ ਵਿੱਚ ਰਹਿਣ ਦਾ ਦੋਸ਼ ਲਗਾਇਆ ਗਿਆ ਹੈ। ਆਉਣ ਵਾਲੀ

0: ਚੋਣ ਤੋਂ ਪਹਿਲਾਂ ਗੱਠਜੋੜ ਪਾਰਟੀਆਂ ਨੇ ਮੰਨਿਆ ਹੈ ਕਿ ਨਿਊ ਸਾਊਥ ਵੇਲਸ ਦੀ ਖੇਤਰੀ ਸੀਟ ਫੈਡਰਲ ਨੂੰ ਆਪਣੇ ਕਬਜ਼ੇ ਵਿਚ ਰੱਖਣਾ ਮੁਸ਼ਕਲ ਹੋ ਸਕਦਾ ਹੈ। ਵੋਟਰ ਸ਼ਨੀਵਾਰ 9 ਮਈ ਨੂੰ ਵੋਟਾਂ ਪਾਉਣ ਲਈ ਤਿਆਰ ਨੇ। ਇਸ ਸੀਟ ਤੇ ਪਿਛਲੇ 25 ਸਾਲਾਂ ਤੋਂ ਸਾਬਕਾ ਲਿਬਰਲ ਆਗੂ ਸੁਜ਼ੈਨ ਲੀ ਦਾ ਕਬਜ਼ਾ ਰਿਹਾ ਹੈ। ਹਾਲਾਂਕਿ 1949 ਵਿਚ ਇਸ ਸੀਟ ਦੇ ਬਣਨ ਤੋਂ ਬਾਅਦ ਹੀ ਇਸ ਤੇ ਗੱਠਜੋੜ ਦੀਆਂ ਪਾਰਟੀਆਂ ਦਾ ਕਬਜ਼ਾ ਰਿਹਾ, ਪਰ ਮੌਜੂਦਾ ਪੋਲਿੰਗ ਦੇ ਅੰਕੜੇ ਦੱਸਦੇ ਨੇ ਕਿ ਵਨ ਨੇਸ਼ਨ ਦੇ ਉਮੀਦਵਾਰ ਡੇਵਿਡ ਫਾਰਲੀ ਅਤੇ ਆਜ਼ਾਦ ਉਮੀਦਵਾਰ ਮਿਸ਼ੈਲ ਮਿਲਥੌਰਪ ਇਸ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਨੇ। ਨੈਸ਼ਨਲ ਪਾਰਟੀ ਦੇ ਆਗੂ ਮੈਟ ਕੈਨਵਨ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਪਾਰਟੀ ਸਰਵੇਖਣਾਂ ਵਿਚ ਪਿੱਛੇ ਹੈ, ਪਰ ਉਹ ਫੈਰਰ ਦੀ ਸੀਟ ਛੱਡਣ ਲਈ ਤਿਆਰ ਨਹੀਂ ਨੇ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਸੰਯੁਕਤ ਰਾਸ਼ਟਰ ਦੇ ਵਿਚ ਇਰਾਨ ਦੇ ਰਾਜਦੂਤ ਨੇ ਅਮਰੀਕਾ ਦੇ 14 ਨੁਕਾਤੀ ਸ਼ਾਂਤੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ, ਜਦਕਿ ਅਮਰੀਕਾ ਅਤੇ ਇਰਾਨ ਵਿਚਾਲੇ ਮੁੜ ਤੋਂ ਹਮਲਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਅਮਰੀਕੀ ਫੌਜ ਦਾ ਕਹਿਣਾ ਹੈ ਕਿ ਉਸਨੇ ਵੀਰਵਾਰ 7 ਮਈ ਨੂੰ ਇਰਾਨ ਤੇ ਜਵਾਬੀ ਹਮਲੇ ਕੀਤੇ। ਫੌਜ ਦੇ ਅਨੁਸਾਰ ਨਿਸ਼ਾਨਾ ਉਹ ਥਾਵਾਂ ਸਨ ਜਿਨ੍ਹਾਂ ਨੂੰ ਅਮਰੀਕੀ ਫੌਜਾਂ ਤੇ ਹਮਲਿਆਂ ਲਈ ਜ਼ਿੰਮੇਵਾਰ ਮੰਨਿਆ ਗਿਆ। ਅਮਰੀਕਾ ਨੇ ਇਨ੍ਹਾਂ ਨੂੰ ਤਹਿਰਾਨ ਵੱਲੋਂ ਬਿਨਾਂ ਕਿਸੇ ਉਕਸਾਵੇ ਦੇ ਕੀਤੀਆਂ ਗਈਆਂ ਕਾਰਵਾਈਆਂ ਕਰਾਰ ਦਿੱਤਾ ਹੈ। ਦੂਜੇ ਪਾਸੇ ਇਜ਼ਰਾਈਲ ਦੇ ਇੱਕ ਹਵਾਈ ਹਮਲੇ ਦੇ ਵਿਚ ਹਮਾਸ ਦੇ ਮੁੱਖ ਵਾਰਤਾਕਾਰ ਯਾਨੀ ਚੀਫ ਨੈਗੋਸ਼ੀਏਟਰ ਦੇ ਬੇਟੇ ਦੀ ਮੌਤ ਹੋ ਗਈ ਹੈ। ਇਹ ਵਾਰਤਾਕਾਰ ਗਾਜ਼ਾ ਪੱਟੀ ਦੇ ਭਵਿੱਖ ਬਾਰੇ ਅਮਰੀਕਾ ਦੀ ਵਿਚੋਲਗੀ ਹੇਠ ਚੱਲ ਰਹੀ ਗੱਲਬਾਤ ਦਾ ਹਿੱਸਾ ਸੀ। ਇਹ ਹਮਲਾ ਉਦੋਂ ਹੋਇਆ ਜਦੋਂ ਹਮਾਸ ਦੇ ਆਗੂ ਇਜ਼ਰਾਈਲ ਦੇ ਨਾਲ ਆਪਣੀ ਜੰਗ ਮੰਦੀ ਨੂੰ ਕਾਇਮ ਰੱਖਣ ਲਈ ਕਾਹਿਰਾ ਦੇ ਵਿਚ ਗੱਲਬਾਤ ਕਰ ਰਹੇ ਸਨ। ਹਮਾਸ ਦੇ ਸੀਨੀਅਰ ਅਧਿਕਾਰੀ ਬਾਸਿਮ ਨਈਮ ਨੇ ਦੱਸਿਆ ਕਿ ਖਲੀਲ ਅਲ ਹਯਾ ਦੇ ਬੇਟੇ ਅਜ਼ਾਮ ਅਲ ਹਯਾ ਦੀ ਵੀਰਵਾਰ 7 ਮਈ ਨੂੰ ਮੌਤ ਹੋ ਗਈ। ਉਹ ਬੁੱਧਵਾਰ ਰਾਤ ਨੂੰ ਇੱਕ ਇਜ਼ਰਾਈਲੀ ਹਮਲੇ ਵਿਚ ਗੰਭੀਰ ਜ਼ਖਮੀ ਹੋ ਗਿਆ ਸੀ। ਅਤੇ ਅੱਜ ਦੀ ਵੱਡੀ ਖਬਰ ਪੰਜਾਬ ਤੋਂ। ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈਡੀ ਦੇ ਛਾਪਿਆਂ ਨੇ ਪੰਜਾਬ ਦੀ ਸਿਆਸਤ ਪਖਾ ਦਿੱਤੀ ਹੈ। ਵਿਰੋਧੀ ਧਿਰਾਂ ਨੇ ਈਡੀ ਦੇ ਛਾਪਿਆਂ ਦੇ ਹਵਾਲੇ ਨਾਲ ਆਪ ਸਰਕਾਰ ਤੇ ਸਿਆਸੀ ਹਮਲੇ ਵਧਾ ਦਿੱਤੇ ਨੇ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਣਿੰਗ ਨੇ ਈਡੀ ਵੱਲੋਂ ਸੱਤਾਧਿਰ ਦੇ ਕਰੀਬੀ ਵਿਅਕਤੀਆਂ ਦੇ ਟਿਕਾਣਿਆਂ ਤੇ ਕੀਤੀ ਛਾਪੇਮਾਰੀ ਤੋਂ ਬਾਅਦ ਮਨੀ ਲਾਂਡਰਿੰਗ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੱਤਾ ਦੇ ਬਹੁਤ ਨੇੜਲੇ ਵਿਅਕਤੀ ਦੇ ਟਿਕਾਣੇ ਤੋਂ ਹਵਾ ਵਿਚ ਉੱਡਦੇ ਨੋਟਾਂ ਦੀਆਂ ਤਸਵੀਰਾਂ ਨੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿਣ ਵਾਲਿਆਂ ਦੇ ਦਾਅਵਿਆਂ ਦੀ ਹਕੀਕਤ ਨੂੰ ਬੇਨਕਾਬ ਕਰ ਦਿੱਤਾ। ਇਸ ਮਾਮਲੇ ਦੀ ਨਿਰਪੱਖ ਢੰਗ ਨਾਲ ਅਤੇ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਧਰ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਹਕੂਮਤ ਦੇ ਨੇੜਲਿਆਂ ਦੇ ਬਿਲਡਰਾਂ ਨਾਲ ਜੁੜੇ ਮਾਮਲਿਆਂ ਦੀ ਕੇਂਦਰੀ ਏਜੰਸੀਆਂ ਤੋਂ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਵਿੱਤੀ ਸਥਿਤੀ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਪਿਛਲੇ 4 ਸਾਲਾਂ ਵਿਚ ਕਿੰਨਾ ਪੈਸਾ ਕਮਾਇਆ। ਦੱਸ ਦਈਏ ਕਿ ਈਡੀ ਨੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਦੇ ਵਿਚ ਕੱਲ ਪੰਜਾਬ ਤੇ ਚੰਡੀਗੜ੍ਹ ਦੇ ਵਿਚ 3 ਨਾਮੀ ਬਿਲਡਰਾਂ ਦੇ ਕਈ ਟਿਕਾਣਿਆਂ ਤੇ ਇੱਕੋ ਵੇਲੇ ਛਾਪੇਮਾਰੀ ਕੀਤੀ। ਇਸ ਦੌਰਾਨ ਬਹੁ ਮੰਜ਼ਿਲਾ ਕੰਪਲੈਕਸ ਦੇ ਵਿਚੋਂ ਡਿੱਗੇ ਲੱਖਾਂ ਰੁਪਏ ਦੀ ਨਕਦੀ ਵਾਲੇ ਬੈਗਾਂ ਨੇ ਸਭ ਦਾ ਧਿਆਨ ਖਿੱਚਿਆ। ਛਾਪਿਆਂ ਦੌਰਾਨ ਈਡੀ ਨੇ ਕਰੀਬ 1 ਕਰੋੜ ਦੀ ਨਕਦੀ ਜ਼ਬਤ ਕੀਤੀ ਹੈ। ਫਿਲਹਾਲ ਅੱਜ ਦੇ ਖਬਰਨਾਮੇ ਵਿਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ।
1: ਦੇਸ਼ ਦੁਨੀਆ ਦੀਆਂ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਅੱਜ ਦਾ ਹੈ ਜੀ ਸਾਡਾ ਮਦਰਸ ਡੇ ਸਪੈਸ਼ਲ ਪ੍ਰੋਗਰਾਮ, ਤੇ ਜੇ ਤੁਸੀਂ ਵੀ ਆਪਣੀ ਮੰਮੀ ਨੂੰ ਜਾਂ ਆਪਣੇ ਬੱਚਿਆਂ ਦੀ ਮੰਮੀ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਫਿਰ ਦੱਸਣਾ ਚਾਹੁੰਦੇ ਹੋ ਜੀ ਕਿ ਤੁਹਾਡੇ ਜੀਵਨ ਵਿਚ ਉਹਨਾਂ ਦਾ ਕੀ ਰੋਲ ਰਿਹਾ ਹੈ ਹੁਣ ਤੱਕ, ਕੋਈ ਗਾਣਾ ਸੁਣਨਾ ਚਾਹੁੰਦੇ ਹੋ ਉਹਦੀ ਵੀ ਫਰਮਾਇਸ਼ ਕਰ ਸਕਦੇ ਹੋ ਜੀ। ਮਦਰਸ ਡੇ ਸਪੈਸ਼ਲ ਸੁਨੇਹਾ ਜ਼ਰੂਰ ਲਿਖ ਕੇ ਭੇਜੋ 0439799767 0439799767 ਉੱਤੇ। ਮੈਨੂੰ ਤੁਹਾਡੇ ਸੁਨੇਹਿਆਂ ਦੀ ਉਡੀਕ ਰਹੇਗੀ ਤੇ ਇੱਕ ਸੁਨੇਹਾ ਤੇ ਸਾਡੇ ਵੱਲੋਂ ਵੀ, ਪਰ ਇਹ ਸੁਨੇਹਾ ਉਹਨਾਂ ਸਾਰੀਆਂ ਮਾਵਾਂ, ਉਹਨਾਂ ਸਾਰੀਆਂ ਦਾਦੀਆਂ, ਉਹਨਾਂ ਸਾਰੀਆਂ ਭੈਣਾਂ ਲਈ ਹੈ ਜੋ ਕਿ ਇਸ ਮਦਰਸ ਡੇ ਨੂੰ ਮਨਾ ਰਹੇ ਨੇ ਆਪਣੇ ਪਿਆਰੇ ਆਪਣੇ ਬੱਚਿਆਂ ਤੋਂ ਕਿਤੇ ਦੂਰ।
2: ਮੇਰੀ ਹਮਦਮ, ਮੇਰੀ ਹਮਰਾਜ਼ ਏ ਤੂੰ, ਮੇਰੀ ਸ਼ਾਇਰੀ ਚ ਵੱਜਦਾ ਸਾਜ਼ ਏ ਤੂੰ, ਮੇਰੀ ਸਭ ਤੋਂ ਪਹਿਲੀ ਦੋਸਤ, ਪਹਿਲੀ ਸਲਾਹਕਾਰ ਏ ਤੂੰ, ਮੇਰੀ ਰੂਹ ਉਸਾਰਨ ਵਾਲੀ ਚਿੱਤਰਕਾਰ ਏ ਤੂੰ। ਕਦੇ ਮੈਂ ਤੇਰੇ ਨਾਲ ਲੜਦੀ, ਕਦੇ ਤੂੰ ਰੁਸ ਕੇ ਬਹਿਨੀ ਏ, ਮੈਨੂੰ ਹੀ ਸਹੀ ਨਹੀਂ ਲੱਗਦੀ, ਪਰ ਤੂੰ ਆਪਣੇ ਵੱਲੋਂ ਤਾਂ ਚੰਗੀ ਸਲਾਹ ਦੇਨੀ ਏ। ਮੈਂ ਸੋਚਦੀ ਰਹਿੰਦੀ ਸੀ ਕਿ ਮਾਂ ਤੂੰ ਕਿਉਂ ਇੱਕ ਕੁੱਜੇ ਵਿੱਚ ਰਹਿੰਦੀ ਏ, ਤੂੰ ਖੁਦ ਲਈ ਕੁਝ ਕਿਉਂ ਨਹੀਂ ਕਰਦੀ, ਹਰ ਵਕਤ ਕੰਮਾਂ 'ਚ ਰੁੱਝੀ ਰਹਿੰਦੀ ਏ, ਤੂੰ ਆਰਾਮ ਕਿਉਂ ਨਹੀਂ ਕਰਦੀ। ਮੈਂ ਨਾ ਤਾਂ ਤੇਰਾ ਹੱਥ ਵਟਾਉਂਦੀ ਤੇ ਨਾ ਕੋਈ ਦਰਦ ਵੰਡਾਉਂਦੀ, ਪਰ ਤੂੰ ਬਿਨ ਬੋਲਿਆ ਹੀ ਮੇਰੇ ਸਾਰੇ ਮਸਲੇ ਸੁਲਝਾਉਂਦੀ, ਮੇਰੇ ਜਜ਼ਬਾਤਾਂ ਤੇ ਵੱਜਦੀ ਹਰ ਸੱਟ ਦਾ ਇਲਾਜ ਏ ਤੂੰ। ਤੈਨੂੰ ਕਹਾਂ ਜਾਂ ਨਾ ਕਹਾਂ ਕਦੇ, ਪਰ ਮਾਂ ਮੇਰੇ ਲਈ ਸਭ ਤੋਂ ਖਾਸ ਏ ਤੂੰ। ਜਦ ਹੁਣ ਖੁਦ ਮਾਂ ਬਣੀ ਤਾਂ ਤੇਰੀ ਚੁੱਪ ਵਿਚਲੀ ਚੀਖ ਸਮਝ ਆਈ।

0: ਜਦੋਂ ਤੂੰ ਘਰ ਦੇ ਹਰ ਜੀਵ ਵਿੱਚ ਸ਼ਰੀਕ ਸਮਝ ਆਈ। ਸਮਝ ਆਈ ਮੈਨੂੰ ਸਬਰ ਦੀ ਭਾਸ਼ਾ, ਇਹ ਸਬਰ ਤੇਰਾ ਹਥਿਆਰ ਏ। ਤੂੰ ਉਤਪਾਦਕ, ਤੂੰ ਅਧਿਆਪਕ, ਤੂੰ ਹੀ ਪਾਲਣਹਾਰ ਏ। ਤੂੰ ਰੱਖਿਅਕ, ਤੂੰ ਵਿਨਾਸ਼ਕ, ਤੂੰ ਹੀ ਸਿਰਜਣਹਾਰ ਏ। ਇਸ ਧਰਤੀ ਦਾ ਕੇਂਦਰ ਏ, ਤੂੰ ਸ੍ਰਿਸ਼ਟੀ ਦਾ ਸਾਰ ਏ। ਕੋਈ ਅਨਹਦ ਸ਼ਬਦ, ਕੋਈ ਨੂਰਾਨੀ ਅਲਫਾਜ਼ ਏ ਤੂੰ। ਭਾਵੇਂ ਰੋਜ਼ ਤੈਨੂੰ ਫੋਨ ਨਹੀਂ ਕਰ ਪਾਉਂਦੀ, ਪਰ ਮਾਂ ਮੇਰੇ ਲਈ ਸਭ ਤੋਂ ਖਾਸ ਏ ਤੂੰ। ਮੈਂ ਗਮਗੀਨ ਹੋ ਜਾਂਦੀ ਸੀ ਇਹ ਸੋਚ ਕੇ ਤੇਰੇ ਤੋਂ ਦੂਰ ਕਿਵੇਂ ਰਹਾਂਗੀ, ਮੁਲਕਾਂ ਦਾ ਵਿਛੋੜਾ ਕਿਵੇਂ ਜਰਾਂਗੀ। ਹੁਣ ਜਦ ਫਾਸਲੇ ਤੇ ਰਹਿ ਰਹੀ ਹਾਂ ਤਾਂ ਤੇਰੇ ਕਾਲੇ ਤੋਂ ਧੌਲੇ ਹੋ ਰਹੇ ਬਾਲ ਮੈਨੂੰ ਬਹੁਤ ਸਤਾਉਂਦੇ ਨੇ। ਤੇਰੇ ਚਿਹਰੇ ਦੀਆਂ ਲਕੀਰਾਂ ਦੇ ਵੱਧ ਰਹੇ ਘੇਰੇ ਮੈਨੂੰ ਤੜਫਾਉਂਦੇ ਨੇ, ਯਾਦ ਕਰਾਉਂਦੇ ਨੇ ਕਿ ਅੰਤ ਹਰ ਕਿਸੇ ਦੀ ਮਾਂ ਨੇ ਤੁਰ ਜਾਣਾ ਏ। ਬਸ ਯਾਦਾਂ ਦਾ ਅਫਸਾਨਾ ਰਹਿ ਜਾਣਾ ਏ। ਨਾ ਮੈਂ ਰਹਾਂਗੀ, ਨਾ ਤੂੰ ਰਹੇਗੀ, ਪਰ ਕੋਈ ਫੇਰ ਮਾਂ ਬਣੇਗੀ, ਤੇ ਮਾਂ ਸਦਾ ਰਹੇਗੀ, ਤੇ ਮਾਂ ਸਦਾ ਰਹੇਗੀ।
1: ਜੀ ਹਾਂ ਦੋਸਤੋ, ਬਿਲਕੁਲ, ਇੱਕ ਮਾਂ ਤੇ ਮਾਂ ਦਾ ਪਿਆਰ ਹੀ ਅਜਿਹਾ ਹੁੰਦਾ ਜਿਹੜਾ ਸਦਾ ਸਦਾ ਲਈ ਹੁੰਦਾ ਹੈ, ਅਤੇ ਜਿਸ ਤੋਂ ਪਵਿੱਤਰ ਕਹਿੰਦੇ ਨੇ ਕਿ ਇਸ ਧਰਤੀ 'ਤੇ ਕੁਛ ਨਹੀਂ ਹੁੰਦਾ। ਪਰ ਮੈਨੂੰ ਲੱਗਦਾ ਕਿ ਮਾਂ ਦੀਆਂ ਜਿਹੜੀਆਂ ਗਾਲਾਂ ਅਤੇ ਮਾਂ ਦੀਆਂ ਜਿਹੜੀਆਂ ਚਪੇੜਾਂ ਜੇ ਕਿਸੇ ਨੇ ਖਾਧੀਆਂ ਨਾ, ਅਤੇ ਉਹ ਵੀ ਬਹੁਤ ਜ਼ਰੂਰੀ ਹੈ ਸਹੀ ਰਾਹ 'ਤੇ ਪਾਉਣ ਲਈ। ਅਤੇ ਤੁਹਾਡੀ ਸਕਸੈਸ ਦੇ ਪਿੱਛੇ ਕਿੰਨੀਆਂ ਕੁ ਜੁੱਤੀਆਂ ਅਤੇ ਕਿੰਨੀਆਂ ਕੁ ਚਪੇੜਾਂ ਜਾਂ ਫਿਰ ਕਿੰਨਾ ਕੁ ਪਿਆਰ ਹੈ, ਜ਼ਰੂਰ ਲਿਖ ਕੇ ਭੇਜੋ ਆਪਣੇ SMS ਵਿੱਚ, ਆਪਣੀ ਮਦਰ ਦੇ ਲਈ, ਆਪਣੇ ਬੱਚਿਆਂ ਦੀ ਮਾਂ ਦੇ ਲਈ ਜੇ ਕੋਈ ਸੁਨੇਹਾ ਦੇਣਾ ਚਾਹੋ। 04397997 ਉੱਤੇ ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਸੁਣਾਵਾਂਗੇ ਜੀ ਇੱਕ ਪੈਲਵਿਕ ਹੈਲਥ ਐਕਸਪਰਟ ਦੇ ਨਾਲ ਗੱਲਬਾਤ। ਇਹ ਗੱਲਬਾਤ ਬਹੁਤ ਜ਼ਰੂਰੀ ਹੈ, ਲੇਕਿਨ ਇਹ ਗੱਲਬਾਤ ਕਿਹਾ ਜਾਂਦਾ ਹੈ ਕਿ ਸਾਡੇ ਭਾਈਚਾਰੇ ਵਿੱਚ ਓਨੀ ਨਹੀਂ ਹੁੰਦੀ, ਅਤੇ ਇਹ ਗੱਲਬਾਤ ਸਿਰਫ ਮਾਵਾਂ ਲਈ ਜਾਂ ਉਹ ਔਰਤਾਂ ਜੋ ਮਾਂ ਬਣਨਾ ਚਾਹੁੰਦੀਆਂ ਸਿਰਫ ਉਹਨਾਂ ਲਈ ਨਹੀਂ ਹੈ, ਸਗੋਂ ਹਰ ਕੁੜੀ ਦੇ ਲਈ ਆ। ਮੈਂ ਬਹੁਤਾ ਨਹੀਂ ਦੱਸਣਾ, ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ, ਮਾਹਰਾਂ ਤੋਂ ਸੁਣਾਂਗੇ ਪੂਰੀ ਗੱਲ।
2: Para mi familia siempre estoy en mi mejor momento, por eso también quiero lo mejor en mi cocina, y eso significa solamente huevos de Eggland Best. Siempre tienen un

0: SBS South Asian ਉਤੇ SBS Punjabi.
1: SBS ਪੰਜਾਬੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ, ਮੈਂ ਹਾਂ ਸ਼ਾਇਨਾ ਕਾਲਰਾ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੈਲਵਿਕ ਹੈਲਥ ਬਾਰੇ। ਜੇ ਤੇ ਤੁਸੀਂ ਇੱਕ ਆਦਮੀ ਹੋ ਤੇ ਅੱਜ ਦੇ ਇਸ ਇੰਟਰਵਿਊ ਨੂੰ ਸੁਣਨ ਤੋਂ ਬਾਅਦ ਤੁਹਾਡੀ ਆਪਣੀ ਮਾਂ ਦੇ ਲਈ ਤੇ ਆਪਣੇ ਬੱਚਿਆਂ ਦੀ ਮਾਂ ਦੇ ਲਈ ਜਿਹੜੀ ਸਤਿਕਾਰ ਦੀ ਭਾਵਨਾ ਹੈ ਉਹ ਥੋੜੀ ਜਿਹੀ ਹੋਰ ਵੱਧ ਜਾਏਗੀ। ਤੇ ਜੇ ਤੇ ਤੁਸੀਂ ਔਰਤ ਹੋ ਤਾਂ ਆਸ ਉਮੀਦ ਇਹੀ ਹੈ ਜੀ ਕਿ ਇਸ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ ਆਪਣੇ ਹੀ ਸਰੀਰ ਦੇ ਪ੍ਰਤੀ ਤੁਹਾਡੀ ਜਿਹੜੀ ਜਾਗਰੂਕਤਾ ਹੈ ਉਹ ਥੋੜੀ ਜਿਹੀ ਹੋਰ ਵੱਧ ਜਾਏਗੀ, ਕਿਉਂਕਿ ਅੱਜ ਸਾਡੇ ਨਾਲ ਜੁੜੇ ਨੇ ਨਿਸ਼ਾ ਕਾਲੀਆ ਜੀ ਜੋ ਕਿ ਫਿਜ਼ੀਓਥੈਰੇਪਿਸਟ ਨੇ ਤੇ ਖਾਸ ਕਰਕੇ ਮਹਾਰਤ ਰੱਖਦੇ ਨੇ ਜੀ ਵਿਮੈਨ ਹੈਲਥ ਤੇ ਪੈਲਵਿਕ ਹੈਲਥ ਵਿੱਚ। ਨਿਸ਼ਾ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਤੇ ਵੜੇ। ਬਹੁਤ ਸ਼ੁਕਰੀਆ ਤੁਸੀਂ ਸਮਾਂ ਕੱਢ ਕੇ ਸਾਡੇ ਸਟੂਡੀਓ ਆਏ ਤੇ ਸਾਡੇ ਨਾਲ ਗੱਲਬਾਤ ਕਰ ਰਹੇ ਹੋ।
2: ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ ਮੈਨੂੰ ਬੁਲਾਉਣ ਲਈ।
1: ਤੁਸੀਂ ਇਸ ਖਿੱਤੇ ਵਿੱਚ ਹੋ, ਇਸ ਕੰਮ ਵਿੱਚ ਕਦੋਂ ਤੋਂ ਆਏ ਤੇ ਤੁਸੀਂ ਜਨਰਲ ਫਿਜ਼ੀਓ ਵੀ ਕਰ ਸਕਦੇ ਸੀ, ਤੁਸੀਂ ਪੈਲਵਿਕ ਹੈਲਥ ਹੀ ਕਿਉਂ ਚੁਣਿਆ? ਪਹਿਲੇ ਤੇ ਉਹਦੇ ਬਾਰੇ ਥੋੜਾ ਜਿਹਾ ਦੱਸੋ।
2: ਜਦੋਂ ਅਸੀਂ ਛੋਟੇ ਹੁੰਦੇ ਸੀਗੇ ਅਸੀਂ ਸਾਡੀ ਝਾਈ ਜੀ ਦੇ ਨਾਲ ਰਹਿੰਦੇ ਸੀ, ਉਹਨਾਂ ਨਾਲ ਹੀ ਵੱਡੇ ਹੋਏ ਆ ਤਾਂ ਉਹਨਾਂ ਕਰਕੇ ਅਸੀਂ ਇੰਨੀ ਚੰਗੀ ਪੰਜਾਬੀ ਬੋਲ ਸਕਦੇ ਹਾਂ ਇੱਥੇ ਬੋਰਨ ਹੋ ਕੇ ਵੀ। ਤਾਂ ਮੈਂ ਦੇਖਦੀ ਹੁੰਦੀ ਸੀ ਮੇਰੀ ਝਾਈ ਜੀ ਦੇ ਗੋਡੇ ਹਮੇਸ਼ਾ ਦੁਖਦੇ ਹੁੰਦੇ ਸੀ, ਤਾਂ ਉਹ ਕਹਿੰਦੇ ਮੇਰੇ ਗੋਡੇ ਦੁਖਦੇ, ਤੇ ਮੈਂ ਕਹਿੰਦਾ ਮੈਂ ਵੱਡੀ ਹੋ ਕੇ ਤੁਹਾਡੇ ਗੋਡੇ ਠੀਕ ਕਰਾਂਗੀ। ਇਸ ਕਰਕੇ ਮੈਂ ਆਪਣੀ ਮਾਇੰਡ 'ਚ ਰੱਖ ਲਿਆ ਸੀ ਕਿ ਮੈਂ ਫਿਜ਼ੀਓ ਬਣੂੰਗੀ ਤੇ ਮੈਂ ਆਪਣੇ ਝਾਈ ਜੀ ਦੇ ਗੋਡੇ ਠੀਕ ਕਰਾਂਗੀ। ਬਟ ਸਾਡੀ ਝਾਈ ਜੀ ਸਾਡੇ ਨਾਲ ਨਹੀਂ ਰਹੇ, ਪਰ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਮੈਂ ਫਿਰ ਵੀ ਫਿਜ਼ੀਓ ਬਣੀ। ਜਦੋਂ ਮੈਂ ਫਿਜ਼ੀਓ ਬਣੀ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ, ਦੂਜੀਆਂ ਫੀਲਡਾਂ 'ਚੋਂ ਵੀ ਮੈਨੂੰ ਪਤਾ ਲੱਗਾ ਕਿ ਵੁਮੈਨਸ ਹੈਲਥ ਵੀ ਇੱਕ ਫੀਲਡ ਹੁੰਦੀ ਆ। ਮੈਂ ਆਪਣੀਆਂ ਭਾਬੀਆਂ ਭੈਣਾਂ ਨੂੰ ਵੀ ਦੇਖਿਆ ਬੇਬੀਜ਼ ਕਰਦਿਆਂ ਨੂੰ ਐਂਡ ਉਹਨਾਂ ਦੇ ਕੀ ਚੈਲੰਜਸ ਸੀਗੇ ਉਸ ਟਾਈਮ ਦੇ ਵਿੱਚ। ਫਿਰ ਮੈਂ ਆਪਣੇ ਬਾਰੇ ਵੀ ਕੁਛ ਬਹੁਤ ਕੁਛ ਸਿੱਖਿਆ, ਈਵਨ ਆਪਣੀ ਮੰਮੀ ਨੂੰ ਦੇਖਦੇ ਹੋਏ ਗੋਇੰਗ ਥਰੂ ਉਹਨਾਂ ਦੇ ਲਾਈਫ ਸਟੇਜਸ, ਮੈਨੋਪੌਜ਼ ਦੇਖਿਆ ਉਹਨਾਂ ਦੇ ਕੀ ਸਟਰਗਲਸ ਹੁੰਦੇ ਆ, ਤੇ ਇਹ ਸਾਰੀਆਂ ਚੀਜ਼ਾਂ ਮਾਇੰਡ 'ਚ ਰੱਖੇ ਮੈਂ ਸਪੈਸ਼ਲਾਈਜ਼ ਕੀਤਾ ਇਨਕੰਟੀਨੈਂਸ ਐਂਡ ਪੈਲਵਿਕ ਹੈਲਥ। ਤੋਂ ਫਿਰ ਮੈਂ ਆਪਣੇ ਮਾਸਟਰਸ ਕੀਤੇ ਆ ਉਸ ਫੀਲਡ ਦੇ ਵਿੱਚ ਐਂਡ ਮੈਂ ਚਾਹੁੰਦੀ ਹਾਂ ਕਿ ਅਸੀਂ ਆਪਣੀ ਕਮਿਊਨਿਟੀ ਵਿੱਚ ਵੀ ਇਹ ਅਵੇਅਰਨੈਸ ਬੜਾਈਏ ਕਿ

0: ਸਾਰੀਆਂ ਕੁੜੀਆਂ ਨੂੰ ਵੀ ਪਤਾ ਲੱਗੇ ਕਿ ਇਹ ਕੀ ਹੁੰਦਾ ਵਾ ਐਂਡ ਕਾਤੇ ਸਾਨੂੰ ਆਪਣੀ ਲੁੱਕ ਆਫਟਰ ਕਰਨੀ ਚਾਹੀਦੀ ਆ.
1: ਹਾਂਜੀ, ਤੇ ਥੋੜਾ ਖੁੱਲ ਕੇ ਦੱਸੋ ਕਿ ਪੈਲਵਿਕ ਹੈਲਥ ਬਾਰੇ ਕਿਉਂ ਜਾਗਰੂਕਤਾ ਜ਼ਰੂਰੀ ਹੈ, ਕੀ ਇਸ਼ੂਜ਼ ਹੁੰਦੇ ਨੇ ਪੈਲਵਿਕ ਹੈਲਥ ਨਾਲ ਰਿਲੇਟਡ.
0: ਪੈਲਵਿਕ ਹੈਲਥ ਇਸ਼ੂਜ਼ ਡਿਫਰੈਂਟ ਡਿਫਰੈਂਟ ਸਟੇਜਸ ਤੇ ਡਿਫਰੈਂਟ ਲੱਗਦੇ ਆ. ਸਰ, ਜੇ ਤੁਹਾਡੇ ਬੱਚੇ ਨਹੀਂ ਹੈਗੇ ਜਾਂ ਤੁਸੀਂ ਪ੍ਰੈਗਨੈਂਟ ਨਹੀਂ ਹੈਗੇ, ਇਹਦਾ ਨਹੀਂ ਮਤਲਬ ਹੈਗਾ ਕਿ ਤੁਹਾਡੇ ਕੋਲ ਪੈਲਵਿਕ ਫਲੋਰ ਪ੍ਰੋਬਲਮਸ ਨਹੀਂ ਹੈ. ਤੁਹਾਡੇ ਕੋਲ ਵੀ ਹੋ ਸਕਦੀਆਂ ਐਂਡ ਇਟ ਕੈਨ ਲੁੱਕ ਡਿਫਰੈਂਟ. ਫਿਰ ਵੀ ਯੂਰਨ ਲੀਕੇਜ ਬਹੁਤ ਵੱਡੀ ਚੀਜ਼ ਹੁੰਦੀ ਹੈ ਜੋ ਪੈਲਵਿਕ ਫਲੋਰ ਹੈਲਥ ਨੂੰ ਰੈਪ੍ਰਜੈਂਟ ਕਰਦੀ ਆ. ਜੇ ਉਹ ਸਾਡੇ ਪੈਲਵਿਕ ਫਲੋਰ ਮਸਲ ਹੁੰਦੇ ਆ, ਉਹ ਇੱਕ ਗਰੁੱਪ ਆਫ ਮਸਲਸ ਹੈ, ਤਾਂ ਉਹ ਸਟਾਰਟ ਹੁੰਦੇ ਆ ਫਰੰਟ ਤੋਂ ਤਾਂ ਜਾਂਦੇ ਪਿੱਛੇ ਤੱਕ. ਐਂਡ ਇਹ ਮਸਲ ਸਾਡੀ ਇੰਟਰਨਲ ਓਰਗਨਸ, ਮਤਲਬ ਕਿ ਸਾਡਾ ਬਲੈਡਰ, ਸਾਡਾ ਯੂਟਰਸ ਐਂਡ ਸਾਡੇ ਬੈਕ ਕੋਲਨ ਨੂੰ ਸਪੋਰਟ ਕਰਦੇ ਆ ਥੱਲੇ ਉਹ. ਸੋ ਸਾਡੇ ਇੰਟਰਨਲ ਓਰਗਨਸ ਐਦਾਂ ਬਹਿੰਦੇ ਆ ਪੈਲਵਿਕ ਫਲੋਰ ਦੇ ਉੱਤੇ ਐਂਡ ਪੈਲਵਿਕ ਫਲੋਰ ਮਸਲਸ ਇਹਨਾਂ ਨੂੰ ਸਪੋਰਟ ਕਰਦੇ ਆ ਥੱਲੇ ਉਹ, ਐਂਡ ਲਿਗਮੈਂਟਸ ਐਂਡ ਟੈਂਡਨਸ ਉੱਪਰੋਂ ਇਹਨਾਂ ਨੂੰ ਸਪੋਰਟ ਕਰਦੇ ਆ. ਬਟ ਜਿੱਦਾਂ ਅਸੀਂ ਏਜ ਕਰਦੇ ਹਾਂ, ਜਿੱਦਾਂ ਸਾਡੀ ਲਾਈਫ ਚੇਂਜ ਕਰਦੀ ਆ, ਹੋਰਮੋਨਸ ਦੇ ਨਾਲ ਵੀ ਸਾਡੀ ਲਿਗਮੈਂਟਸ ਐਂਡ ਟੈਂਡਨਸ ਵੀਕ ਹੋ ਜਾਂਦੇ ਆ. ਐਂਡ ਸੋ ਸਾਡੇ ਪੈਲਵਿਕ ਫਲੋਰ ਮਸਲਸ ਤੇ ਆਪਾਂ ਜ਼ਿਆਦਾ ਰਿਲਾਈ ਕਰਦੇ ਹਾਂ ਉਸ ਸਪੋਰਟ ਕੇ ਲੀਏ. ਸਾਡੀ ਓਰਗਨਸ ਡਿਪੈਂਡ ਔਨ ਆਰ ਪੈਲਵਿਕ ਫਲੋਰ ਐਂਡ ਸਾਡਾ ਪੈਲਵਿਕ ਫਲੋਰ ਵਰਕਸ ਡਿਪੈਂਡਿੰਗ ਔਨ ਆਰ ਓਰਗਨਸ. ਸੋ ਜੇ ਤੁਹਾਨੂੰ ਯੂਰਨ ਲੀਕੇਜ ਹੁੰਦੀ ਆ, ਉਹ ਹੋ ਸਕਦੀ ਬਿਕੋਜ਼ ਤੁਹਾਡੇ ਪੈਲਵਿਕ ਫਲੋਰ ਮਸਲਸ ਵੀਕ ਆ, ਜਾਂ ਫਿਰ ਹੋ ਸਕਦਾ ਕਿ ਤੁਹਾਡੇ ਪੈਲਵਿਕ ਫਲੋਰ ਮਸਲਸ ਟਾਈਟ ਬਹੁਤ ਆ ਐਂਡ ਆਲਵੇਜ਼ ਔਨ ਰਹਿੰਦੇ ਆ. ਐਂਡ ਬਿਕੋਜ਼ ਔਨ ਰਹਿੰਦੇ ਆ, ਜਦੋਂ ਟਾਈਮ ਆਉਂਦਾ ਵਾ ਰੋਕਣ ਲਈ, ਉਹਨਾਂ 'ਚ ਸਟਰੈਂਥ ਨਹੀਂ ਹੁੰਦੀ ਰੋਕਣ ਲਈ. ਸਿਮਿਲਰਲੀ ਬਹੁਤ ਲੋਕਾਂ ਨੂੰ ਪੀਰੀਅਡਸ ਦੇ ਟਾਈਮ ਵੀ ਪੈਲਵਿਕ ਪੇਨ ਹੁੰਦੀ ਆ, ਐਂਡ ਉਹ ਵੀ ਮੋਸਟ ਆਫ ਦ ਟਾਈਮ ਹੁੰਦਾ ਵਾ, ਉਹ ਜੀ ਸਾਰਿਆਂ ਦੇ ਪੀਰੀਅਡ ਹੁੰਦੇ ਆ, ਪੀਰੀਅਡ ਪੇਨ ਤਾਂ ਕਾਮਨ ਹੀ ਹੈ, ਕੁਛ ਨਹੀਂ ਹੁੰਦਾ. ਬਟ ਇੱਦਾਂ ਨਹੀਂ ਹੁੰਦਾ, ਉਹ ਤੁਹਾਡੇ ਪੈਲਵਿਕ ਫਲੋਰ ਵੀ ਉਸਨੂੰ ਅਫੈਕਟ ਕਰ ਸਕਦਾ ਵਾ. ਇਟ ਆਲਸੋ ਹੈਲਪਸ ਜਦੋਂ ਤੁਸੀਂ ਬਰਥ ਕਰਨਾ ਹੈ, ਲੇਬਰ ਐਂਡ ਡਿਲੀਵਰੀ ਵਿੱਚ ਵੀ ਤੁਹਾਡੀ ਹੈਲਪ ਹੁੰਦੀ ਆ ਪੈਲਵਿਕ ਫਲੋਰ ਅੰਡਰਸਟੈਂਡਿੰਗ ਲਈ. ਐਂਡ ਦ ਪੈਲਵਿਕ ਫਲੋਰ ਆਲਸੋ ਹੈਲਪ ਕਰਦਾ ਹੈ ਤੁਹਾਡੇ ਬੈਲ ਐਂਡ ਬਲੈਡਰ ਕੋ ਐਮਟੀ ਕਰਨ ਲਈ. ਫਿਰ ਇੱਦਾਂ ਵੀ ਕਈ ਵਾਰੀ ਹੁੰਦਾ ਵਾ ਕਿ ਤੁਸੀਂ ਆਪਣਾ ਬੈਲ ਜਾਂ ਬਲੈਡਰ ਐਮਟੀ ਕਰ ਰਹੇ ਹੋ ਪਰ ਫੁੱਲੀ ਐਮਟੀ ਨਹੀਂ ਹੁੰਦਾ, ਤੁਹਾਡੇ ਮਸਲ, ਤੁਹਾਡੀ ਕੋਈ ਪੇਨ ਤਾਂ ਨਹੀਂ ਹੈਗੀ, ਤੁਹਾਡੇ ਮਸਲ ਸਟਰੋਂਗ ਹੈਗੇ.

0: Advertising.
1: Mi familia, siempre estoy en mi mejor momento. Por eso también quiero lo mejor en mi cocina. Y eso significa solamente huevos de Eggland Best. Siempre tienen un sabor tan fresco y delicioso, con 6 veces más vitamina D, 10 veces más vitamina E y 25% menos grasas saturadas que los huevos comunes. Entonces, ¿por qué darle menos a tu familia cuando pueden tener lo mejor? Eggland's Best. Mejor sabor, mejor nutrición, mejores huevos.
2: ਦੀ ਚੀਜ਼ਾਂ ਐਕਸਪੀਰੀਅੰਸ ਹੁੰਦੀਆਂ ਵਾ, ਇਹ ਮੈਨੂੰ ਲੱਗਦਾ ਵਾ ਅਸੀਂ ਆਪਣੀ ਸੋਸਾਇਟੀ ਦੇ ਵਿੱਚ ਬਹੁਤ ਨੋਰਮਲਾਈਜ਼ ਕਰ ਦਿੱਤਾ ਵਾ ਕਿ ਉਹ ਇਹ ਤਾਂ ਪਾਰਟੀ ਆ ਬੇਬੀ ਕਰਨ ਦਾ. ਸਾਡੀ ਮੰਮੀਆਂ ਨੇ ਵੀ ਕਦੀ ਹੈਲਪ ਨਹੀਂ ਲਈ ਕਿਸੇ ਤੋਂ, ਉਹਨਾਂ ਨੇ ਵੀ ਐਦੀ ਆਪਣੀ ਲਾਈਫ ਕੱਟ ਲਈ. ਉਹ ਜੇ ਉਹਨਾਂ ਨੂੰ ਪੁੱਛੋ ਤਾਂ ਕਹੋਗੇ ਇਹ ਤਾਂ ਨਹੀਂ ਕੁਛ ਹੁੰਦਾ, ਇਹ ਤਾਂ ਸਾਰਿਆਂ ਦਾ ਹੀ ਐਦੀ ਹੁੰਦਾ ਵਾ. ਫਿਰ ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਮੈਨਸ਼ਨ ਕੀਤੀਆਂ, ਜਦੋਂ ਦੌੜਦੇ ਹਾਂ ਜਾਂ ਜੰਪ ਕਰਦੇ ਹਾਂ ਤਾਂ ਤੁਹਾਡੀ ਯੂਰਨ ਲੀਕੇਜ ਹੁੰਦੀ ਆ. ਇਹ ਹੋ ਸਕਦਾ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕਿ ਵੀਕਨੈਸ ਇਨ ਯੋਰ ਪੈਲਵਿਕ ਫਲੋਰ, ਫਿਰ ਉਹੀ ਇੱਕ ਪੈਲਵਿਕ ਫਲੋਰ ਫਿਜ਼ੀਓ ਤੁਹਾਨੂੰ ਦੱਸੂਗਾ ਕਿ ਤੁਸੀਂ ਕਿਹੜੀਆਂ ਐਕਸਰਸਾਈਜ਼ ਸਪੈਸੀਫਿਕਲੀ ਕਰੋ ਇਸ ਨੂੰ ਠੀਕ ਕਰਨ ਲਈ. ਕਈ ਵਾਰੀ ਹੁੰਦਾ ਵਾ ਕਿ ਤੁਸੀਂ ਮੇ ਬੀ ਕੁਛ ਹੋਰ ਹੀ ਹੋਵੇ ਤੇ ਤੁਹਾਨੂੰ ਰੀਅਲਾਈਜ਼ ਹੀ ਨਹੀਂ ਹੋਇਆ ਕਿ ਮੇ ਬੀ ਤੁਸੀਂ ਬਹੁਤ ਜ਼ਿਆਦਾ ਪਾਣੀ ਪੀਂਦੇ ਆ ਜਾਂ ਤੁਸੀਂ ਨਹੀਂ ਇਨਫ ਪਾਣੀ ਪੀਂਦੇ ਜਾਂ ਤੁਸੀਂ ਕੌਨਸਟੀਪੇਟਡ ਆ, ਇਸ ਕਰਕੇ ਤੁਹਾਡੀ ਲੀਕੇਜ ਹੁੰਦੀ, ਕੁਝ ਪ੍ਰੈਸ਼ਰ ਪੈਂਦਾ ਪਿੱਛੇ. ਸੋ ਇਹ ਬਹੁਤ ਸਾਰੀ ਚੀਜ਼ਾਂ ਹੁੰਦੀਆਂ, ਇਸ ਕਰਕੇ ਮੈਂ ਇਨਕਰੇਜ ਕਰਦੀ ਕਿ ਤੁਸੀਂ ਪੈਲਵਿਕ ਫਲੋਰ ਫਿਜ਼ੀਓ ਨੂੰ ਦੇਖੋ. ਜੋ ਤੁਸੀਂ ਕਿਹਾ ਸੀ ਅਬਾਊਟ ਦਾ ਬੈਕ ਪੇਨ, ਉਹ ਵੀ ਬਹੁਤ ਕਾਮਨ ਆ. ਲੋਕ ਕਹਿੰਦੇ ਐਪੀਡਿਊਰਲ ਦੇ ਬਾਅਦ ਮੇਰਾ ਬੈਕ ਪੇਨ ਹੁੰਦੀ ਆ, ਇਹ ਵੀ ਨੋਰਮਲ ਨਹੀਂ ਹੈਗੀ. ਇੱਦਾਂ ਨਹੀਂ ਹੈਗਾ ਕਿ ਤੁਹਾਨੂੰ ਬੈਕ ਪੇਨ ਹੁੰਦੀ ਆ ਕਿਉਂਕਿ ਹੁਣ ਫੋਰਐਵਰ ਮੇਰੀ ਲਾਈਫ ਐਦੀ ਹੋਣੀ ਆ. ਤੁਸੀਂ ਕਿਸੇ ਨੂੰ ਦਿਖਾਓ, ਉਹ ਤੁਹਾਨੂੰ ਸਮਝਾਓਗੇ. ਤੁਹਾਡੇ ਕੋਰ ਮਸਲਸ ਵੀਕ ਹੋ ਸਕਦੇ ਆ, ਤੁਹਾਡੇ ਗਲੂਟ ਮਸਲਸ ਜੋ ਪੈਲਵਿਸ ਨੂੰ ਸਪੋਰਟ ਕਰਦੇ ਆ ਉਹ ਵੀ ਵੀਕ ਹੋ ਸਕਦੇ ਆ. ਸਾਰੀਆਂ ਚੀਜ਼ਾਂ ਇਕੱਠੀਆਂ ਵਰਕ ਕਰਦੀਆਂ ਵਾ. ਯੋ ਖੋ ਜੋ ਤੁਹਾਡੇ ਫਰੰਟ ਸਿਕਸ ਪੈਕ ਮਸਲ ਆ, ਤੁਹਾਡੀ ਬੈਕ ਮਸਲਸ ਜੋ ਲੋ ਬੈਕ ਮਸਲ ਆ, ਤੁਹਾਡੀ ਪੈਲਵਿਕ ਫਲੋਰ ਐਂਡ ਯੋਰ ਡਾਇਫਰੈਮ, ਉਹ ਸਾਰੀਆਂ ਚੀਜ਼ਾਂ ਇਕੱਠੀਆਂ ਵਰਕ ਕਰਦੀਆਂ. ਐਂਡ ਸੋ ਪੈਲਵਿਕ ਫਲੋਰ ਫਿਜ਼ੀਓ ਤੁਹਾਡੀ ਹੈਲਪ ਕਰੂਗਾ ਫਾਇੰਡ ਕਰਨ ਲਈ ਕਿ ਕਿੱਥੇ ਪ੍ਰੋਬਲਮ ਆ ਤਾਂ ਤੁਸੀਂ ਕੀ ਕਰ ਸਕਦੇ ਆ.
3: ਤੇ ਜਿਹੜੀਆਂ ਸਾਡੀ ਕਮਿਊਨਿਟੀ ਦੀਆਂ ਔਰਤਾਂ ਮਾਵਾਂ ਭੈਣਾਂ ਹੈਗੀਆਂ ਨੇ, ਉਹਨਾਂ ਦਾ ਤੁਹਾਨੂੰ ਕਿੱਦਾਂ ਦਾ ਰੁਝਾਨ ਲੱਗਿਆ? ਤੁਸੀਂ ਇੰਨੇ ਸਾਲਾਂ ਤੋਂ ਇਸ ਖਿੱਤੇ ਵਿੱਚੋਂ ਕੰਮ ਕਰ ਰਹੇ ਹੋ, ਕੀ ਉਹ ਓਪਨ ਨੇ ਟੂ ਰਿਸੀਵ ਫੀਡਬੈਕ, ਤੇ ਤੁਹਾਨੂੰ ਕੋਈ ਲੱਗਦਾ ਪਾੜਾ ਹੈ ਜਿਹੜਾ ਹਜੇ ਭਰਨ ਦੀ ਲੋੜ ਹੈ?
2: ਉਹ ਬਹੁਤ ਵੱਡਾ ਗੈਪ ਹੈ. ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਤਾਂ ਸਾਡੀ ਕਮਿਊਨਿਟੀ ਚ ਬਹੁਤ ਘੱਟ ਹੁੰਦਾ ਵਾ ਕਿ ਉਹ ਖੁਦ ਆ ਕੇ ਹੈਲਪ ਮੰਗਣ. ਐਂਡ ਮੈਨੂੰ ਲੱਗਦਾ ਵਾ ਕਿ ਇਹ ਇਸ ਕਰਕੇ ਆ ਬਿਕੋਜ਼ ਸਾਡੇ 'ਚ ਗੱਲਾਂ ਨਹੀਂ ਹੁੰਦੀਆਂ ਸਾਡੀ ਕਮਿਊਨਿਟੀ 'ਚ ਓਪਨਲੀ. ਈਵਨ ਆਪਸ ਵਿੱਚ ਮਾਮਾ ਭੈਣਾਂ ਵਿੱਚ ਜਾਂ ਆਪਣੀਆਂ ਭਾਬੀਆਂ ਦੇ ਵਿੱਚ ਇੱਦਾਂ ਗੱਲਾਂ ਨਹੀਂ ਓਪਨਲੀ ਹੁੰਦੀਆਂ. ਸਾਰੇ ਚਾਹੁੰਦੇ ਕਿ ਅਸੀਂ ਬਸ ਚੰਗੀਆਂ ਚੰਗੀਆਂ ਗੱਲਾਂ ਕਰਨ, ਆਪਣੇ ਦੁੱਖ ਨਾ ਵੰਡੀਏ. ਤਾਂ ਜੇ ਦੁੱਖ ਨਹੀਂ ਵੰਡੂਗੇ ਤਾਂ ਫਿਰ ਤੁਹਾਨੂੰ ਕਿੱਦਾਂ ਹੈਲਪ ਮਿਲੂਗੀ? ਸਰ ਪਰ ਜੋ ਰਿਸਰਚ ਸਟੱਡੀਜ਼ ਹੈ, ਲਾਈਕ ਈਵਨ UK ਦੇ ਵਿੱਚ ਜੋ ਰਿਸਰਚ ਕੀਤੀ ਗਈ ਆ, ਉਹ 'ਚ ਵੀ ਦਿਖਿਆ ਵਾ ਕਿ ਸਾਊਥ ਏਸ਼ੀਅਨ ਕਮਿਊਨਿਟੀ ਵੁਮੈਨ ਐਂਡ ਇੰਡੀਅਨ ਵੁਮੈਨ ਸਪੈਸ਼ਲੀ, ਦੇ ਡੋਂਟ ਰੀਚ ਆਊਟ ਐਂਡ ਦੇ ਡੋਂਟ ਹੈਵ ਦੀ ਅਵੇਅਰਨੈਸ ਟੂ ਰੀਚ ਆਊਟ. ਜੇ ਤੁਹਾਨੂੰ ਪਤਾ ਹੀ ਨਹੀਂ ਕਿ ਮੈਨੂੰ ਪ੍ਰੋਬਲਮ ਹੀ ਕੀ ਆ, ਤੁਸੀਂ ਕੀ ਹੈਲਪ ਮੰਗੋਗੇ?
3: ਤੇ ਜੇ ਤੁਸੀਂ ਅੱਜ ਕੋਈ ਸੁਨੇਹਾ ਦੇਣਾ ਹੋਵੇ, ਲੋਕਾਂ ਨੂੰ ਦੱਸਣਾ ਹੋਵੇ ਕਿ ਕਿੱਦਾਂ ਪਤਾ ਲਗਾਇਆ ਜਾ ਸਕੇ ਕਿ ਤੁਹਾਨੂੰ ਕੋਈ ਪ੍ਰੋਬਲਮ ਹੈ, ਕੋਈ ਸ਼ੁਰੂਆਤੀ ਨਿਸ਼ਾਨ ਜਾਂ ਫਿਰ ਐਸੀ ਪ੍ਰੋਬਲਮ ਹੋਵੇ ਹੀ ਨਾ, ਇਹਦੇ ਲਈ ਕੀ ਕੀਤਾ ਜਾ ਸਕਦਾ?
2: ਸਾਇੰਸ ਐਂਡ ਸਿਮਟਮਸ ਹੁੰਦੇ ਆ ਲਾਈਕ ਯੂਰਨ ਲੀਕੇਜ ਜਿੱਦਾਂ ਤੁਸੀਂ ਕਹਿੰਦੇ ਸੀ, ਬੈਕ ਪੇਨ ਦੈਟ ਡਜ਼ਨਟ ਗੋ ਅਵੇ, ਐਨੀ ਪੇਨ ਇਨ ਯੋਰ ਪੈਲਵਿਕ ਏਰੀਆ, ਹੈਵੀਨੈਸ, ਔਰ ਜਿੱਦਾਂ ਫੀਲਿੰਗ ਲਾਈਕ ਕੁਛ ਥੱਲੇ ਬੈਠਾ ਵਾ, ਐਜ਼ ਅ ਪ੍ਰੈਸ਼ਰ ਫੀਲ ਹੁੰਦਾ ਵਾ ਤੁਹਾਡੇ ਥੱਲੇ ਏਰੀਆ ਦੇ ਵਿੱਚ ਜਾਂ ਪੈਲਵਿਕ ਏਰੀਆ ਦੇ ਵਿੱਚ. ਸੀ ਸੈਕਸ਼ਨ ਸਕਾਰ, ਜੇ ਤੁਹਾਡਾ ਸੀ ਸੈਕਸ਼ਨ ਹੋਇਆ ਉੱਤੇ ਵੀ ਪੇਨ ਹੋਣਾ, ਇਹ ਵੀ ਚੀਜ਼ਾਂ ਨੋਰਮਲ ਨਹੀਂ ਹੁੰਦੀਆਂ ਪਰ ਕਾਮਨ ਹੁੰਦੀਆਂ ਵਾ. ਐਂਡ ਜਸਟ ਨੋਟ ਫੀਲਿੰਗ ਲਾਈਕ ਯੋਰ ਸੈਲਫ ਆਫਟਰ ਹੈਵਿੰਗ ਅ ਬੇਬੀ, ਚੀਜ਼ਾਂ ਕਾਮਨ ਹੁੰਦੀਆਂ ਪਰ ਨੋਰਮਲ ਨਹੀਂ ਹੁੰਦੀਆਂ. ਸੋ ਇਹ ਸਾਰੀ ਚੀਜ਼ਾਂ ਨਿਸ਼ਾਨੀਆਂ ਕਿ ਸਮਥਿੰਗ ਇਜ਼ ਨੋਟ ਕੁਆਇਟ ਰਾਈਟ. ਕੌਨਸਟੀਪੇਸ਼ਨ ਉਹ ਵੀ ਇੱਕ, ਬਟ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪੈਲਵਿਕ ਫਲੋਰ ਫਿਜ਼ੀਓ ਹੈਲਪ ਕਰ ਸਕਦਾ ਵਾ.
3: ਜਿੱਦਾਂ ਤੁਸੀਂ ਕਿਹਾ ਕਿ ਇਸ ਬਾਰੇ ਗੱਲ ਘੱਟ ਹੁੰਦੀ ਹੈ ਆਪਣੀ ਕਮਿਊਨਿਟੀ ਵਿੱਚ, ਤੇ ਜੇ ਕੋਈ ਤੁਹਾਨੂੰ ਸੁਣ ਰਿਹਾ ਤੇ ਉਹਨੇ ਆਪਣੇ ਘਰ 'ਚ ਹੀ ਗੱਲ ਕਰਨੀ ਹੋਵੇ, ਮੰਨ ਲਓ ਕਿ ਆਪਣੀ ਬੱਚੀ ਨਾਲ ਗੱਲ ਕਰਨੀ ਹੋਵੇ ਇਸ ਬਾਰੇ, ਤੇ ਕਿੱਦਾਂ ਗੱਲ ਕਰੀਏ, ਕੀ ਪੁੱਛਣਾ ਚਾਹੀਦਾ, ਕੀ ਕਮਿਊਨੀਕੇਸ਼ਨ ਕਿੱਦਾਂ ਦੀ ਹੋਣੀ ਚਾਹੀਦੀ ਹੈ?
2: ਮੇਰਾ ਵਿਊ ਇਸ ਗੱਲ 'ਤੇ ਹੈ ਕਿ ਤੁਸੀਂ ਜੇ ਆਪਣੇ ਬਾਰੇ ਗੱਲ ਕਰੋਗੇ ਫਿਰ ਆਪੇ ਤੁਹਾਡੇ ਨਿਆਣੇ ਵੀ ਆਪਣੇ ਬਾਰੇ ਗੱਲ ਕਰ ਸਕਦੇ ਆ. ਜਦੋਂ ਮੈਂ ਛੋਟੀ ਸੀਗੀ ਐਂਡ ਮੇਰਾ ਪੀਰੀਅਡ ਪਹਿਲੀ ਵਾਰੀ ਆਇਆ, ਤਾਂ ਮੇਰੀ ਮਾਂ ਨੇ ਕਿਹਾ ਸੀ ਕਿਸੇ ਨੂੰ ਦੱਸਣਾ ਨਹੀਂ, ਕਿਸੇ ਨਾਲ ਗੱਲ ਨਹੀਂ ਕਰਨੀ, ਪੀਰੀਅਡਸ ਬਾਰੇ ਨਹੀਂ ਗੱਲ ਕਰਦੇ. ਬਟ ਮੈਨੂੰ ਲੱਗਦਾ ਜੇ ਅਸੀਂ ਖੁੱਲ੍ਹ ਕੇ ਇਸ ਚੀਜ਼ਾਂ ਬਾਰੇ ਗੱਲ ਕਰ ਸਕਣ ਆਪਣੇ ਘਰ ਦੇ ਵਿੱਚ, ਫਿਰ ਆਪੇ ਤੁਹਾਡੇ ਬੱਚੇ ਵੀ ਖੁੱਲ੍ਹ ਕੇ ਗੱਲ ਕਰ ਸਕੋਗੇ, ਫਿਰ ਉਹ ਵੀ ਹੈਲਪ ਮੰਗ ਸਕੋਗੇ. ਸੋ ਇਟ ਸਟਾਰਟਸ ਵਿਦ ਯੂ. ਬੱਚਿਆਂ ਦੇ ਨਾਲ ਜੇ ਨਹੀਂ ਕੰਫਰਟੇਬਲ, ਆਪਣੇ ਫਰੈਂਡਾਂ ਦੇ ਵਿੱਚ ਵੀ ਜੇ ਤੁਸੀਂ ਆਪ ਦੱਸੋਗੇ ਕਿ, ਐਂਡ ਉਸ ਦੇ ਨਾਲ ਵੀ ਤੁਹਾਨੂੰ ਹੈਲਪ ਹੁੰਦਾ ਵਾ ਕਿ ਉਹ ਅਸੀਂ ਫਿਰ ਕੀ ਕਰ ਸਕਦੇ ਹਾਂ, ਅਸੀਂ ਦੇਖੀਏ ਕਿ ਕੁਛ ਗੂਗਲ ਕਰਕੇ ਦੇਖੀਏ ਜਾਂ ਯੂ ਨੋ

0: ਤੋਂ ਹੈਲਪ ਲੈ ਸਕਦੇ ਹਾਂ, ਤੁਸੀਂ ਇਕੱਠੇ ਮਿਲ ਕੇ ਸੋਲੂਸ਼ਨ ਕੱਢ ਸਕਦੇ ਹਾਂ. ਸੋ ਆਈ ਥਿੰਕ ਜਸਟ ਆਪਸ ਵਿੱਚ ਹੀ ਓਪਨਲੀ ਗੱਲ ਕਰਨਾ ਇਜ਼ ਅ ਗੁੱਡ ਸਟਾਰਟ.
1: ਤੇ ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੀ ਕਿ ਕਾਫੀ ਸਾਲਾਂ ਬਾਅਦ ਨਾ ਸਾਡੀ ਮਦਰਸ ਨੂੰ ਇੱਦਾਂ ਲੱਗਣ ਲੱਗ ਜਾਂਦਾ ਕਿ ਚਲੋ ਸਾਡਾ ਤਾਂ ਟਾਈਮ ਨਿਕਲ ਗਿਆ, ਅਸੀਂ ਤਾਂ ਇੰਨੇ ਟਾਈਮ ਦੇ ਦਰਦ ਸਹਿੰਦੇ ਆ ਰਹੇ ਹਾਂ, ਕੋਈ ਗੱਲ ਨਹੀਂ. ਤੇ ਜੇ ਕੋਈ ਏਜਡ ਹੈ ਕਿ ਉਹ ਹਜੇ ਵੀ ਆਪਣੇ ਆਪ ਨੂੰ ਠੀਕ ਕਰ ਸਕਦੇ ਆ, ਐਸੀ ਕੋਈ ਐਕਸਰਸਾਈਜ਼, ਐਸੇ ਕੋਈ ਤਰੀਕੇ ਤੁਸੀਂ ਦੱਸ ਸਕਦੇ ਹੋ?
0: 100%, 100%. ਕਦੀ ਲੇਟ ਨਹੀਂ ਹੁੰਦਾ. ਐਂਡ ਏਦਾਂ ਵੀ ਹੁੰਦਾ ਵਾ ਕਿ ਸਾਡੀ ਲਾਈਫ ਸਟੇਜਸ ਦੇ ਨਾਲ ਸਾਡੀ ਪ੍ਰੋਬਲਮਸ ਵੀ ਡਿਫਰੈਂਟ ਹੋ ਜਾਂਦੀਆਂ ਵਾ. ਸੋ ਜਦੋਂ ਤੁਸੀਂ ਪ੍ਰੈਗਨੈਂਟ ਹੁੰਦੇ ਆ ਤੁਹਾਨੂੰ ਹੋਰ ਪ੍ਰੋਬਲਮਸ ਹੁੰਦੀਆਂ, ਪੋਸਟਪਾਰਟਮ ਹੋਰ, ਐਂਡ ਦੈਨ ਮੈਨੋਪੌਜ਼ ਐਂਡ ਲੇਟਰ ਔਨ ਹੋਰ ਪ੍ਰੋਬਲਮਸ ਹੁੰਦੀਆਂ. ਸਮਟਾਈਮਸ ਤੁਹਾਡੇ ਸਿਮਟਮਸ ਵਰਸ ਵੀ ਹੋ ਜਾਂਦੇ ਆ ਜਿੱਦਾਂ ਤੁਸੀਂ ਏਜ ਕਰਦੇ ਆ. ਸੋ ਮੇ ਬੀ ਜਦੋਂ ਤੁਸੀਂ ਯੰਗ ਸੀਗੇ, ਐਕਟਿਵ ਸੀਗੇ, ਠੀਕ ਸੀ, ਪਰ ਹੁਣ ਤੁਸੀਂ ਓਲਡਰ ਹੁੰਦੇ ਪਏ ਆ, ਤੁਹਾਡੇ ਹੋਰਮੋਨਸ, ਤੁਹਾਡਾ ਈਸਟ੍ਰੋਜਨ ਲੈਵਲ ਘੱਟ ਹੁੰਦਾ ਵਾ, ਐਂਡ ਸੋ ਇਸ ਕਰਕੇ ਤੁਹਾਡੇ ਸਿਮਟਮਸ ਵੀ ਵਰਸ ਹੋ ਸਕਦੇ ਆ. ਬਟ ਇਹਦਾ ਨਹੀਂ ਮਤਲਬ ਕਿ ਤੁਸੀਂ ਹੁਣ ਵੀ ਸਹਿੰਦੇ ਜਾਓ. ਤੁਸੀਂ ਦਿਖਾਓ ਕਿਸੇ ਨੂੰ, ਤੁਸੀਂ ਡਾਕਟਰ ਨੂੰ ਨਾਲ ਗੱਲ ਕਰੋ, ਤੁਸੀਂ ਫਿਜ਼ੀਓ ਨੂੰ ਦਿਖਾਓ, ਤਾਂ ਉਹ ਵੀ ਤੁਹਾਡੀ ਹੈਲਪ ਕਰ ਸਕਦੇ ਆ. ਐਕਸਰਸਾਈਜ਼ ਮੈਨੂੰ ਲੱਗਦਾ ਵਾ ਐਕਸਰਸਾਈਜ਼ ਆ ਨੈਵਰ ਵਨ ਸਾਈਜ਼ ਫਿਟਸ ਆਲ. ਇਸ ਕਰਕੇ ਮੈਂ ਇਨਕਰੇਜ ਕਰਦੀ ਹਾਂ ਕਿ ਤੁਸੀਂ ਕਿਸੇ ਨੂੰ ਦਿਖਾਓ, ਐਂਡ ਤੁਸੀਂ ਆਪਣੇ ਸਪੈਸੀਫਿਕਲੀ ਤੁਹਾਡੇ ਪ੍ਰੋਬਲਮਸ ਲਈ ਐਕਸਰਸਾਈਜ਼ ਕਰੋ.
1: ਜੀ ਹਾਂ ਦੋਸਤੋ, ਨਿਸ਼ਾ ਦੇ ਨਾਲ ਗੱਲਾਂ ਬਾਤਾਂ ਹਜੇ ਹੋਰ ਵੀ ਨਹੀਂ, ਲੇਕਿਨ ਸਮਾਂ ਇਜਾਜ਼ਤ ਨਹੀਂ ਦਿੰਦਾ, ਗੱਲਾਂ ਬਾਤਾਂ ਜਾਰੀ ਰੱਖਾਂਗੇ, ਲੇਕਿਨ ਇਸ ਛੋਟੇ ਜਿਹੇ ਬ੍ਰੇਕ ਦੇ ਉਸ ਪਾਰ. ਬਣੇ ਰਹੋ ਜੀ SBS ਪੰਜਾਬੀ ਦੇ ਨਾਲ.
2: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign.

0: Advertising.
1: Como mamá, siempre quiero lo mejor para mi familia. Por eso quiero lo mejor en mi cocina. Y eso significa solo huevos Eggland's Best. No importa cómo los cocines, siempre saben frescos y deliciosos. Y tienen más vitaminas D y E y el doble de omega 3 que los huevos regulares. Entonces, ¿por qué conformarte con menos cuando puedes tener lo mejor? Eggland's Best. Mejor sabor, mejor nutrición, mejores huevos.
2: ਉਤੇ ਜਾਰੀ ਰੱਖੋ ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ ਦੇਖੋ SBS ਪੰਜਾਬੀ ਫੇਸਬੁੱਕ ਤੇ
3: ਵਕਤ ਹੋਏ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ ਜੀ ਪੈਲਵਿਕ ਹੈਲਥ ਐਕਸਪਰਟ ਨਿਸ਼ਾ ਦੇ ਨਾਲ ਆਓ ਫਿਰ ਜਾਰੀ ਰੱਖਦੇ ਹਾਂ ਉਹਨਾਂ ਦੇ ਨਾਲ ਗੱਲਬਾਤ
4: Before pregnancy, if somebody wants to conceive or is in early stage of pregnancy, during pregnancy and after childbirth, ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਕੁਝ ਕੀਤਾ ਜਾ ਸਕਦਾ
5: ਜਦੋਂ ਤੁਸੀਂ ਕੰਸੀਵ ਕਰਨ ਲੱਗਦੇ ਆ ਤੁਹਾਡੇ ਗੋਲਸ ਅਲੱਗ ਹੁੰਦੇ ਆ ਯੋ ਇਟਸ ਮੋਰ ਅਬਾਊਟ ਬਿਲਡਿੰਗ ਅ ਫਾਊਂਡੇਸ਼ਨ ਸੋ ਏਦਾਂ ਵੀ ਹੁੰਦਾ ਵਾ ਕਿ ਤੁਸੀਂ ਸੋਚਦੇ ਆ ਕਿ ਮੈਂ ਐਕਸਰਸਾਈਜ਼ ਕਰਨਾ ਚਾਹੁੰਦੀ ਹਾਂ ਸਟਰੈਂਥ ਬਣਾਉਣਾ ਪਰ ਚਲੋ ਜਦੋਂ ਪ੍ਰੈਗਨੈਂਟ ਹੋਵਾਂਗੀ ਫਿਰ ਦੇਖਾਂਗੇ ਵੈ ਏਦਾਂ ਨਹੀਂ ਸੋਚਣਾ ਐਂਡ ਯੂਅਰ ਟ੍ਰਾਇੰਗ ਟੂ ਬਿਲਡ ਜੇ ਤੁਸੀਂ ਹੁਣ ਆਪਣੀ ਲਾਈਫ ਸਟਾਈਲ ਦੇ ਵਿੱਚ ਸਟਰੈਂਥ ਬਿਲਡ ਕਰ ਸਕਦੇ ਆ ਉਹ ਤੁਹਾਡੀ ਪ੍ਰੈਗਨੈਂਸੀ ਵੀ ਈਜ਼ੀ ਕਰੇਗਾ ਜੇ ਤੁਸੀਂ ਕਦੀ ਐਕਸਰਸਾਈਜ਼ ਕੀਤੀ ਨਹੀਂ ਸਟਾਰਟ ਕਰੋ ਵਿਦ ਵਾਕਿੰਗ ਜਸਟ 5 ਮਿੰਟਸ ਐਵਰੀ ਡੇ ਓਕੇ ਫਿਰ ਹਰ ਹਫ਼ਤੇ ਤੁਸੀਂ 5 ਮਿੰਟ ਬੜਾਓ ਫਿਰ ਨੈਕਸਟ ਤੁਸੀਂ ਫੀਲ ਗੁੱਡ ਕਰਦੇ ਓਕੇ ਠੀਕ ਆ ਔਰ ਨੈਕਸਟ ਵੀਕ 10 minutes every day. Us the baad 20 minutes every day. Je ek hafta hoya nahi enna good feel kita, chalo keep it at 20 minutes. But each week try adding until you get to about half an hour to 40 minutes. That's one type of exercise. So that's aerobic exercise. Then tusi strength exercise we socho about body weight strength tusi kar sakte ha, squatting. You can do things like bridges. So in that trying to conceive period that a focus is building a foundation and relaxation okay because stress bahut high hunda hai jo tusi baby karan di koshish karde ha je tusi eh base changa bana sakde ha fir pregnancy vi tadi jyada changi niklugi studies show that jo log ki regularly active rehnde ha and pregnancy they throughout we regularly active hunde ha ਉਹਨਾਂ ਦੀ ਬੈਕ ਪੇਨ ਵੀ ਘੱਟ ਹੁੰਦੀ ਆ ਉਹਨਾਂ ਦੀ ਓਵਰਆਲ ਪੇਨ ਵੀ ਘੱਟ ਹੁੰਦੀ ਆ ਐਂਡ ਇਟ ਮੇਕਸ ਸੈਂਸ ਬਿਕੋਜ਼ ਜੇ ਤੁਹਾਡੀ ਬੋਡੀ ਸਟਰੋਂਗਰ ਆ ਦੈਨ ਤੁਸੀਂ ਜਿੱਦਾਂ ਤੁਹਾਡਾ ਵੇਟ ਵਧੂਗਾ ਉਸ ਹਿਸਾਬ ਦੇ ਨਾਲ ਤੁਸੀਂ ਕੋਪ ਕਰੋਗੇ ਉਸ ਵੇਟ ਗੇਨ ਦੇ ਨਾਲ ਫਿਰ ਤੁਹਾਡੀ ਪੇਨ ਵੀ ਘੱਟ ਹੋਊਗੀ ਬੈਕ ਪੇਨ ਘੱਟ ਤੁਸੀਂ ਤੁਹਾਡੀ ਲੇਬਰ ਵੀ ਜ਼ਿਆਦਾ ਵਧੀਆ ਨਿਕਲਦੀ ਆ
4: ਸੋ ਕੀ ਹੈ ਸਮਝਣਾ ਠੀਕ ਹੋਏਗਾ ਕਿ ਜੇ ਤੁਸੀਂ ਓਵਰਆਲ ਐਕਸਰਸਾਈਜ਼ ਕਰਦੇ ਹੋ ਤੇ ਤੁਹਾਡੀ ਪੈਲਵਿਕ ਹੈਲਥ ਨਾਲ ਦੀ ਨਾਲ ਹੋ ਜਾਂਦੀ ਤੁਹਾਨੂੰ ਸ਼ਾਇਦ ਸਪੈਸ਼ਲ ਕਰਨ ਦੀ ਲੋੜ ਨਾ ਵੀ ਪਵੇ
5: ਮੈਂ ਵੀ ਸੋਚਦੀ ਸੀਗੀ ਕਿ ਜੇ ਤੁਸੀਂ ਓਵਰਆਲ ਐਕਸਰਸਾਈਜ਼ ਕਰਦੇ ਆ ਤੇ ਫਿਰ ਤੁਹਾਡੀ ਓਵਰਆਲ ਬੋਡੀ ਚੰਗੀ ਰਹੂਗੀ ਐਂਡ ਨਈ ਸਟੱਡੀ ਆਈ ਆ ਜੋ ਕਹਿੰਦੀ ਆ ਕਿ ਯੈਸ ਦੇ ਇਜ਼ ਅ ਕੈਰੀ ਓਵਰ ਇਫੈਕਟ ਕਿ ਜੋ ਲੋਕ ਰੈਗੂਲਰਲੀ ਐਕਸਰਸਾਈਜ਼ ਕਰਦੇ ਆ ਉਹਨਾਂ ਦੇ ਜੋ ਜਨਰਲ ਹੈਲਥ ਐਂਡ ਪੈਲਵਿਕ ਹੈਲਥ ਉਹ ਵੀ ਚੰਗਾ ਹੁੰਦਾ ਵਾ ਬਟ ਸਟਿਲ ਸਪੈਸੀਫਿਕ ਐਕਸਰਸਾਈਜ਼ ਆਰ ਅਸੈਂਸ਼ਲ
4: ਮਤਲਬ ਜੇ ਤੁਸੀਂ ਓਵਰਆਲ ਐਕਸਰਸਾਈਜ਼ ਕਰਦੇ ਹੋ ਤਾਂ ਵੀ ਤੁਹਾਨੂੰ ਕਈ ਵਾਰ ਪੈਲਵਿਕ ਹੈਲਥ ਤੇ ਕਿਉਂਕਿ ਇੰਨਾ ਇੰਟੈਗਰਲ ਬੋਡੀ ਦਾ ਪਾਰਟ ਹੈ ਜਨਮ ਦੇਣ ਦੀ ਸ਼ਕਤੀ ਸ਼ਾਇਦ ਉਹਦੇ ਥਰੂ ਹੀ ਹੁੰਦੀ ਹੈ ਤੇ ਤੁਹਾਨੂੰ ਉਹਦੇ ਲਈ ਸਪੈਸ਼ਲ ਐਕਸਰਸਾਈਜ਼ ਕਰਨ ਦੀ ਹਜੇ ਵੀ ਲੋੜ ਹੈ
5: Oh, 100%. JSE specifically delivery de baare gal karde ha. Tanu pelvic floor physio nu dikhana chahida because wo tadi taiyari karande ha delivery de layi. So you need relaxation. Pelvic floor physio sikhanda wa how to relax your pelvic floor because delivery de time tanu relaxation chahida wa not squeezing or strength. And wo ovi sikhanda ha ki tanu pushing karni chahidi ha ki tade tearing risk vi cut ho. Victoria de vich study kiti sigi in Australia. Jodo tara baby hundava, there's four types of tears. Grade 1 to grade 4. Grade 3 to 4, they're more dangerous. And ona de affects tadi overall health de jada hundaya. So, and ona ne find kita ke Indian ya South Asian origin de borna, they're 2.5 times more likely to have a grade 3 or 4 tear compared to Australian or New Zealand born women
4: matlab ki janam vele ta dard jehdi honi hai sari maawan ne sehni sehni hai us to baad vi darda ya aisi musibatan ghar leke aande jo shayad overall quality of health nu quality of life nu impact karde
5: huge impact on your quality of life

0: It comes down to study anatomy. So we're actually quite smaller in build than other populations. But menulaglava, the most important thing and where to see apne apnu help kar sakte ho is pregnancy, which pelvic floor physiono dikhana. So or tadi help kar sakte ho in those last few weeks, tanu karna chahiye was stretching, lots and lots of stretching. Mummia ya auntie Agogia, like, you know, squatting on the floor is really good for you. And it is, because it helps stretch your pelvic floor muscles. So like squatting on the deep squatting on the floor, stretching up that inner thigh muscles, stretching your glutes, breathing exercises.
1: In general, normal life, relaxation or overall health,
0: ਜੇ ਤੁਸੀਂ ਸੁਣਦੇ ਪਏ ਆ ਐਂਡ ਤੁਸੀਂ ਸੋਚਦੇ ਆ ਓ ਪੈਲਵਿਕ ਫਲੋਰ ਕੀ ਐਕਸਰਸਾਈਜ਼ ਕਿੱਦਾਂ ਹੁੰਦੀ ਆ, ਮੈਂ ਤੁਹਾਨੂੰ ਸਮਝਾਉਂਦੀ ਹਾਂ. ਓਕੇ, ਸੋ ਪੈਲਵਿਕ ਫਲੋਰ ਐਕਸਰਸਾਈਜ਼ ਦੋ ਮੂਵਮੈਂਟ ਹੁੰਦੇ ਆ. ਓ ਇਟਸ ਅ ਸਕੁਈਜ਼ ਕਿ ਤੁਸੀਂ ਆਪਣਾ ਸੋਚਦੇ ਕਲੋਜ਼ ਕਰਨਾ ਐਂਡ ਲਿਫਟਿੰਗ ਉੱਤੇ ਨੂੰ ਚੱਕਣਾ. ਸੋ ਜੇ ਤੁਸੀਂ ਸੋਚੋ ਕਿ ਤੁਸੀਂ ਵਿੰਡ ਪਾਸ ਕਰਨੀ ਆ ਬਟ ਤੁਸੀਂ ਨਹੀਂ ਚਾਹੁੰਦੇ ਪਾਸ ਕਰਨਾ, ਤੁਸੀਂ ਹੋਲਡ ਕਰਨਾ ਚਾਹੁੰਦੇ ਆ, ਫਿਰ ਤੁਸੀਂ ਕੀ ਕਰੋਗੇ? ਤੁਸੀਂ ਆਪਣਾ ਬੈਕ ਪੈਸੇਜ ਕੋ ਸਕੁਈਜ਼ ਕਰੋਗੇ ਤਾਂ ਉੱਤੇ ਨੂੰ ਚੱਕੋਗੇ. ਸੋ ਏਦਾਂ ਤੁਸੀਂ ਟਰਾਈ ਕਰੋ. ਜੇ ਤਾਂ ਹੁੰਦਾ ਵਾ ਕਿ ਓਕੇ ਐਵੇਂ ਤਾਂ ਹੁੰਦਾ ਵਾ, ਤੁਸੀਂ ਕੋਸ਼ਿਸ਼ ਕਰ ਸਕਦੇ ਆ ਦੇਖਣ ਲਈ ਕਿ ਤੁਸੀਂ ਕਿੰਨਾ ਟਾਈਮ ਹੋਲਡ ਕਰ ਸਕਦੇ ਆ, ਜਾਂ ਤੁਸੀਂ ਟਰਾਈ ਕਰ ਸਕਦੇ ਜਸਟ ਔਨ ਆਫ ਔਨ ਆਫ. ਤੁਸੀਂ ਰੀਅਲਾਈਜ਼ ਕਰਦੇ ਕਿ ਜੇ ਮੈਂ ਵਿੰਡ ਪਾਸ ਕਰਨੀ ਹੋਵੇ ਮੈਂ ਨਹੀਂ ਰੋਕ ਸਕਦੀ, ਦੈਨ ਦੈਟਸ ਅ ਪ੍ਰੋਬਲਮ. ਸੋ ਦੈਨ ਯੂ ਸ਼ੁੱਡ ਸੀ ਸਮਵਨ ਐਂਡ ਉਹ ਤੁਹਾਨੂੰ ਸਿਖਾਓਗੇ ਤਾਂ ਦਿਖਾਓਗੇ ਕਿੱਦਾਂ ਕਰਨੀ ਹੈ ਐਗਜੈਕਟਲੀ ਫੋਰ ਯੂ.
1: ਜ਼ਿਆਦਾਤਰ ਲੋਕਾਂ ਨੂੰ ਪੈਲਵਿਕ ਹੈਲਥ ਬਾਰੇ ਉਦੋਂ ਪਤਾ ਲੱਗਦਾ, ਆਪਣੇ ਹੀ ਸਰੀਰ ਬਾਰੇ ਉਹਨਾਂ ਨੂੰ ਉਦੋਂ ਜਾਗਰੂਕਤਾ ਆਉਂਦੀ ਜਦੋਂ ਸ਼ਾਇਦ ਉਹ ਜਨਮ ਦੇ ਚੁੱਕੇ ਹੁੰਦੇ ਆ ਬੱਚੇ ਨੂੰ. ਕਿੰਨਾ ਕੁ ਕਾਮਨ ਹੈ ਸਾਡੇ ਭਾਈਚਾਰੇ ਲਈ ਇੱਕ ਬਰਥਿੰਗ ਟਰੋਮਾ? ਸਾਡੇ ਕਲਚਰ ਦੇ ਲਿਟਰੇਚਰ ਨੂੰ ਪੜ੍ਹੋ ਤੇ ਇਹਨੂੰ ਇੱਕ ਟਰੋਮਾ ਨੂੰ ਹੋਲਡ ਕਰਨ ਦਾ ਏਰੀਆ ਦੱਸਦੇ, ਕਿੰਨਾ ਕੁ ਹਜੇ ਸਾਇੰਟੀਫਿਕਲੀ ਰੈਲੇਵੈਂਟ ਹੈ ਤੇ ਕੀ ਇਮੋਸ਼ਨਸ ਤੇ ਜਾਂ ਮੈਂਟਲ ਹੈਲਥ ਤੇ ਵੀ ਇਹਦਾ ਪ੍ਰਭਾਵ ਪੈਂਦਾ?
0: ਬਹੁਤ ਜ਼ਿਆਦਾ, ਬਹੁਤ ਜ਼ਿਆਦਾ. ਬਰਥ ਟਰੋਮਾ ਨੂੰ ਜੇ ਤੁਸੀਂ ਡਿਫਾਈਨ ਕਰੋ, ਦੋ ਟਾਈਪਸ ਦਾ ਹੁੰਦਾ. ਇੱਕ ਤੋਂ ਫਿਜ਼ੀਕਲ ਹੁੰਦਾ ਵਾ, ਟੇਅਰਿੰਗ, ਸੀ ਸੈਕਸ਼ਨ ਪੇਨ, ਲੋ ਬੈਕ ਪੇਨ, ਜਾਂ ਫਿਰ ਜਿਹਦਾ ਯੂਰਿਨ ਲੀਕੇਜ, ਨਾਟ ਬੀਂਗ ਏਬਲ ਟੂ ਕੰਟਰੋਲ ਵਿੰਡ, ਇਹ ਸਾਰੀ ਪੈਲਵਿਕ ਪੇਨ ਆਫਟਰ ਹੈਵਿੰਗ ਦ ਬੇਬੀ, ਇਹ ਸਾਰੀ ਚੀਜ਼ਾਂ ਫਿਜ਼ੀਕਲ ਟਰੋਮਾ ਹੁੰਦੀਆਂ. ਫਿਰ ਮੈਂਟਲ ਟਰੋਮਾ ਵੀ ਹੁੰਦਾ ਵਾ, ਐਂਡ ਦੈਟ ਕੈਨ ਬੀ

0: ਬੇਲਾ ਹੋ ਗਿਆ ਜੀ ਇੱਕ ਹੋਰ ਵਕਫਾ ਲੈਣ ਦਾ, ਮਿਲਦੇ ਹਾਂ ਜੀ ਬ੍ਰੇਕ ਦੇ ਉਸ ਪਾਰ।
1: Mi familia, siempre estoy en mi mejor momento. Por eso también quiero lo mejor en mi cocina. Y eso significa solamente huevos de Eggland Best. Siempre tienen un sabor tan fresco y delicioso, con 6 veces más vitamina D, 10 veces más vitamina E y 25% menos grasas saturadas que los huevos comunes. Entonces, ¿por qué darle menos a tu familia cuando pueden tener lo mejor? Eggland's Best. Mejor sabor, mejor nutrición, mejores huevos.
2: Ready to order?
3: Yes. We're earning unlimited 3% cash back on dining and entertainment with the Capital One Saver Card. So, let's just get one of everything.
2: Everything?
4: Fire everything! The Capital One Saver Card is at table 27 and they're earning unlimited 3% cash back.
5: Yes, Chef!
3: This is so nice.
4: Had a feeling you'd want 3% cash back on dessert.
3: Ooh, tiramisu!
4: Earn unlimited 3% cash back on dining and entertainment with the Capital One Saver Card. Capital One, what's in your wallet?
6: Terms apply. See CapitalOne.com for details.
7: ਕਿਸੇ ਵੀ ਮੋਬਾਈਲ ਡਿਵਾਈਸ ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ। sps.com.au/punjabi ਤੇ ਜਾਓ ਜਾਂ ਹੁਣੇ ਹੀ SPS ਰੇਡੀਓ ਐਪ ਡਾਊਨਲੋਡ ਕਰੋ।
1: Orgullosa, siempre quiero lo mejor para mi familia. Y los únicos huevos que compro son Eggland's Best. ¿Casualidad? Para nada. No importa cómo los cocines, siempre están frescos y deliciosos. Además, tienen más vitaminas D y E y un 25% menos de grasas saturadas que los huevos comunes. ¿Por qué conformarse con menos cuando puedes tener lo mejor? Eggland's Best. Mejor sabor, mejor nutrición, mejores huevos. Visita egglandsbest.com para obtener más información.
0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਤੇ ਜਿਵੇਂ ਕਿ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਆਪਣੀ ਮੰਮੀ ਲਈ, ਆਪਣੀ ਅੰਮੀ ਲਈ, ਆਪਣੀ ਮਦਰਸ ਲਈ ਜੇ ਸੁਨੇਹਾ ਕਰਨਾ ਹੋਵੇ ਸਾਂਝਾ ਤੇ ਜ਼ਰੂਰ ਕਰ ਸਕਦੇ ਹੋ। ਇਸੇ ਲੜੀ ਵਿੱਚ ਸਾਡੇ ਨਾਲ ਜੁੜੀਆਂ ਨੇ ਦੋ ਐਸੀਆਂ ਔਰਤਾਂ ਜੋ ਨਾ ਸਿਰਫ ਆਪਣੀ ਮਾਤਾ ਜੀ ਨੂੰ ਯਾਦ ਕਰ ਰਹੀਆਂ ਨੇ ਪਰ ਹੁਣ ਉਹ ਆਪ ਵੀ ਮਾਂ ਬਣ ਚੁੱਕੀ ਨੇ। ਉਹਨਾਂ ਚੋਂ ਇੱਕ ਤਾਂ ਹੁਣ ਦਾਦੀ ਵੀ ਬਣ ਚੁੱਕੀ ਹੈ ਤੇ ਉਹਨਾਂ ਤੋਂ ਜਾਣਾਂਗੇ ਕਿ ਉਹ ਕਿਵੇਂ ਮਨਾ ਰਹੇ ਨੇ ਮਦਰਸ ਡੇ, ਸਪੈਸ਼ਲੀ ਆਸਟ੍ਰੇਲੀਆ ਆਉਣ ਤੋਂ ਬਾਅਦ। ਇਸੇ ਲੜੀ ਵਿੱਚ ਸਭ ਤੋਂ ਪਹਿਲਾਂ ਜੀ ਸਾਡੇ ਨਾਲ ਗੱਲਬਾਤ ਕੀਤੀ ਸੀ ਬਲਵਿੰਦਰ ਕੌਰ ਜੀ ਨੇ, ਤੇ ਆਓ ਸੁਣਦੇ ਹਾਂ ਜੀ ਮਦਰਸ ਡੇ ਬਾਰੇ ਉਹਨਾਂ ਦੇ ਕੀ ਵਿਚਾਰ ਨੇ।
8: ਮੈਨੂੰ ਬਹੁਤ ਵਧੀਆ ਲੱਗਿਆ ਮਾਂ ਬਣ ਕੇ ਕਿ ਹਾਂ ਇਹ ਵੀ ਕੋਈ ਫੀਲਿੰਗ ਹੁੰਦੀ ਹੈ ਦੁਨੀਆ ਦੇ ਵਿੱਚ। ਪਹਿਲਾਂ ਤਾਂ ਆਪਾਂ ਖੁਦ ਬੱਚੇ ਸੀ ਬਟ ਹੁਣ ਕਿ ਮਾਂ ਵਰਗੀ ਫੀਲਿੰਗ, ਬੱਚੇ ਨੂੰ ਸਾਂਭਣਾ, ਰਿਸਪੋਂਸੀਬਿਲਟੀ ਚੁੱਕਣੀ, ਆਪਣਾ ਪਿਆਰ ਬੱਚੇ ਨੂੰ ਦੇਣਾ ਬਹੁਤ ਵੱਡੀ ਗੱਲ ਹੈ। ਉਹਨਾਂ ਨੇ ਸਾਨੂੰ ਸਾਰੀ ਆਪਣਾ ਸਾਰੀ ਉਮਰ ਸਾਡਾ ਟੇਕ ਕੇਅਰ ਕੀਤੀ ਤੇ ਹੁਣ ਸਾਡਾ ਟਾਈਮ ਆਇਆ ਹੈ ਕਿ ਆਪਾਂ ਆਪਣਾ ਪਿਆਰ ਆਪਣੇ ਬੱਚੇ ਨੂੰ ਦੇਈਏ ਤੇ ਆਪਣੀ ਪੂਰੀ ਪ੍ਰਾਇਓਰਟੀ, ਫਸਟ ਪ੍ਰਾਇਓਰਟੀ ਆਪਾਂ ਆਪਣੇ ਬੱਚੇ ਨੂੰ ਦੇਈ ਦੀ ਹੈ। ਦੇਖੋ ਜੀ, ਮਾਂ ਬਣ ਕੇ ਸਭ ਤੋਂ ਪਹਿਲਾਂ ਤੇ ਸਾਨੂੰ ਬਹੁਤ ਸੈਕਰੀਫਾਈ ਵੀ ਕਰਨਾ ਪੈਂਦਾ ਹੈ ਨਾ। ਕੁਛ ਚੀਜ਼ਾਂ ਇੱਦਾਂ ਹੁੰਦੀਆਂ ਨੇ ਕਿ ਆਪਾਂ

0: ਚੀਜ਼ ਛੱਡ ਕੇ ਸਾਨੂੰ ਆਪਣੇ ਬੱਚੇ ਲਈ ਪਹਿਲਾਂ ਦੇਖਣਾ ਪੈਂਦਾ ਸਾਨੂੰ ਕਿ ਆਪਣਾ ਸਾਰਾ ਕੁਝ ਚੇਂਜਸ ਆ ਜਾਂਦੀਆਂ ਨੇ। ਜਿੱਦਾਂ ਇਗਜ਼ਾਮਪਲ ਲੈ ਲਓ ਕਿ ਜੇ ਮੰਨ ਲਓ ਮੈਂ ਜੋਬ ਜੋਬ ਦਾ ਵੇਖਿਆ ਜਾਵੇ ਤੇ ਜੋਬ ਨਹੀਂ ਕਰ ਸਕਦੀ ਕਿਉਂਕਿ ਮੇਰਾ ਬੱਚਾ ਹੈ, ਤੇ ਦਿਲ ਵੀ ਨਹੀਂ ਕਰਦਾ ਕਿਉਂਕਿ ਆਪਾਂ ਕਹਿੰਦੇ ਹਾਂ ਕਿ ਬੱਚੇ ਨੂੰ ਪਹਿਲਾਂ ਦੇਖੀਏ। ਮੈਂ ਬਹੁਤ ਖੁਸ਼ ਹਾਂ ਕਿ ਹਾਂ ਇਹ ਵੀ ਦਿਨ ਸਾਡੇ ਲਈ ਬਣਾਇਆ ਹੋਇਆ ਹੈ, ਪ੍ਰਾਇੋਰਟੀ ਦਿੱਤੀ ਹੋਈ ਹੈ, ਸਾਨੂੰ ਸਪੈਸ਼ਲ ਡੇ ਰੱਖਿਆ ਹੋਇਆ ਸਾਡੇ ਲਈ, ਸਪੈਸ਼ਲ ਕਰਾਂਗੇ, ਸਪੈਸ਼ਲ ਬਣਾਵਾਂਗੇ, ਬੱਚਿਆਂ ਨੂੰ ਖਵਾਵਾਂਗੇ।
1: ਜੀ ਬਿਲਕੁਲ। ਬਲਵਿੰਦਰ ਜੀ ਦੇ ਇਲਾਵਾ ਸਾਡੇ ਨਾਲ ਬਲਜਿੰਦਰ ਕੌਰ ਜੀ ਨੇ ਵੀ ਗੱਲ ਕੀਤੀ। ਇਹਨਾਂ ਬਾਰੇ ਦੱਸਦਾ ਕਿ ਇਹ ਮਾਤਾ ਜੀ ਤਾਂ ਹੈਗੇ ਹੀ ਨੇ, ਇਹ ਦਾਦੀ ਜੀ ਵੀ ਨੇ, ਤੇ ਆਪਣੇ ਪੋਤੇ ਪੋਤੀ ਦੇ ਨਾਲ ਕਿਵੇਂ ਮਨਾ ਰਹੇ ਨੇ ਮਦਰਸ ਡੇ, ਉਹਦੇ ਬਾਰੇ ਵੀ ਇਹਨਾਂ ਨੇ ਬੜਾ ਹੀ ਮਿੱਠਾ ਜਿਹਾ ਸੁਨੇਹਾ ਸਾਂਝਾ ਕੀਤਾ। ਆਓ ਸੁਣਦੇ ਹਾਂ।
2: ਮੇਰੇ ਬੇਟੇ ਤਾਂ ਜੀ ਦੋਨੋਂ ਮੈਰਿਡ ਨੇ।
3: ਹਾਂਜੀ।
2: ਇੱਕ ਬੇਟਾ ਇੰਡੀਆ ਹੈ, ਇੱਕ ਇੱਥੇ ਮੇਰੇ ਕੋਲ ਹੈ, ਤੇ ਪਰ ਮੇਰੇ ਪੋਤੇ ਪੋਤੀ ਇਹ ਬੇਟਾ ਨਾਲੋਂ ਵੀ ਵੱਧ ਹੈ, ਡਬਲ ਬੇਟਾ। ਇਹ ਤਾਂ ਕਿੰਨੇ ਦਿਨ ਹੋ ਗਏ ਮੈਨੂੰ ਪੁੱਛਦਿਆਂ ਨੂੰ ਵੀ ਮਦਰ ਡੇ ਕਦੋਂ ਆਊਗਾ, ਕਦੋਂ ਆਊ, ਦਾਦੀ ਮੰਮਾ ਤੁਹਾਡੇ ਲਈ ਅਸੀਂ ਗਿਫਟ ਤਿਆਰ ਕੀਤਾ, ਸਰਪ੍ਰਾਈਜ਼ ਦੇਵਾਂਗੇ ਤੁਹਾਨੂੰ, ਤੁਹਾਨੂੰ ਇਸ ਤਰ੍ਹਾਂ ਕਰਾਂਗੇ, ਬੜਾ ਕੁਛ ਕਰਦੇ ਆ, ਹਮੇਸ਼ਾ ਰੋਜ਼ ਪੁੱਛਣਗੇ ਵੀ ਅੱਜ ਕਿੰਨੇ ਦਿਨ ਰਹਿ ਗਏ, ਅੱਜ ਕਿੰਨੇ ਦਿਨ ਰਹਿ ਗਏ। ਉਹਨਾਂ ਲਈ ਤਾਂ ਮਤਲਬ ਪਿਆਰ ਹੀ ਇੱਕ ਅਨੋਖਾ ਜਿਹਾ ਪਿਆਰ ਹੁੰਦਾ, ਵੀ ਇਹ ਪਿਆਰ ਦੀ ਮਹੱਤਤਾ ਨੂੰ ਜਾਣਦੇ ਆ, ਕਿਉਂਕਿ ਮਦਰ ਡੇ ਹੈ ਹੀ ਪਿਆਰ ਦਾ ਪ੍ਰਤੀਕ। ਮੇਰੇ ਵੱਲੋਂ ਤਾਂ ਇਹੀ ਮੈਂ ਤਾਂ ਕਹਿੰਦੀ ਹਾਂ ਕਿ ਇਹ ਪਿਆਰ ਦਾ ਪ੍ਰਤੀਕ ਹੀ ਹੈ। ਉਹਨਾਂ ਦੇ ਦਿਲ ਵਿੱਚ ਕਿੰਨਾ ਚਾਅ ਹੁੰਦਾ ਹੈ, ਚਾਹੇ ਉਹ ਦਾਦੀ ਹੈ ਚਾਹੇ ਉਹ ਮਾਂ ਹੈ, ਪਰ ਫਿਰ ਵੀ ਉਹਨਾਂ ਲਈ ਬੜਾ ਹੀ ਜ਼ਿਆਦਾ ਇੰਪੋਰਟੈਂਟ ਡੇ ਹੈ। ਉਹਨਾਂ ਨੇ ਸਰਪ੍ਰਾਈਜ਼ ਮੇਰੇ ਲਈ ਤਿਆਰ ਕੀਤਾ ਸੀ, ਇੱਕ ਕਾਰਡ ਬਣਾਇਆ। ਭਾਵੇਂ ਛੋਟੀ ਚੀਜ਼ ਹੋਵੇ ਪਰ ਛੋਟੀ ਚੀਜ਼ ਸਾਨੂੰ ਇੰਨਾ ਹੀ ਜ਼ਿਆਦਾ ਪਿਆਰ ਦਿੰਦੀ ਹੈ ਕਿ ਵੱਡੀਆਂ ਚੀਜ਼ਾਂ ਉਹਦੇ ਸਾਹਮਣੇ ਫਿੱਕੀਆਂ ਪੈ ਜਾਂਦੀਆਂ। ਤੋਤਲੇ ਜੇ ਹੱਥਾਂ ਨਾਲ ਇੰਨੀ ਸੋਹਣੀ ਵਰਡਿੰਗ ਲਿਖ ਕੇ ਤਿਆਰ ਕੀਤਾ ਪੋਤੀ ਨੇ ਪੋਤੇ ਨੇ, ਬੜਾ ਵਧੀਆ ਲੱਗਿਆ ਮੈਨੂੰ, ਇੰਨਾ ਖੁਸ਼ ਹੋਈ ਮੈਂ ਦੇਖ ਕੇ, ਬਹੁਤ ਜ਼ਿਆਦਾ ਖੁਸ਼ ਹੋਈ। ਇਹਨਾਂ ਨੇ ਰਲ ਮਿਲ ਕੇ ਬੇਟੇ ਨਾਲ ਵੀ ਤੁਸੀਂ ਵੀ ਡੈਡੀ ਨਾਲ ਲੱਗੋ, ਤੁਹਾਡੇ ਮੰਮਾ ਹੈ, ਸਾਡੇ ਦਾਦੀ ਮੰਮਾ ਹੈ, ਆਪਾਂ ਮੰਮਾ ਲਈ ਕੁਛ ਬਣਾਉਣੇ ਆ, ਫਿਰ ਉਹਨਾਂ ਨੇ ਇੱਕ ਛੋਟੇ ਛੋਟੇ ਕੇਕ ਬਣਾਏ, ਬੜਾ ਚੰਗਾ ਲੱਗਿਆ ਬੇਟੇ, ਬਹੁਤ ਖੁਸ਼ ਹੋਏ, ਬੜੇ ਪਿਆਰ ਨਾਲ ਸੈਲੀਬ੍ਰੇਟ ਕੀਤਾ, ਜਿਵੇਂ ਮੂਲ ਨਾਲੋਂ ਵਿਆਜ ਹੀ ਪਿਆਰਾ ਲੱਗਦਾ। ਵੀ ਛੋਟੀਆਂ ਚੀਜ਼ਾਂ ਦੇ ਵਿੱਚ ਸਾਨੂੰ ਜਿੰਨਾ ਪਿਆਰ ਮਿਲਦਾ ਨਾ, ਤਾਂ ਵੱਡੀਆਂ ਚੀਜ਼ਾਂ ਇੱਕ ਫਾਰਮੈਲਿਟੀ ਟਾਈਪ ਬਣ ਜਾਂਦੀਆਂ। ਬੇਟੇ ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹੂੰਗੀ ਕਿ ਸਾਰੇ ਬੱਚੇ ਇਸੇ ਤਰ੍ਹਾਂ ਹੀ ਖੁਸ਼ ਹੋ ਕੇ ਉਹਨਾਂ ਆਪਣੇ ਮਾਂ ਬਾਪ ਨਾਲ, ਦਾਦਾ ਦਾਦੀ ਨਾਲ, ਸਭ ਨਾਲ ਇੰਨਾ ਹੀ ਖੁਸ਼ ਹੋ ਕੇ ਰਹਿਣ ਤੇ ਇੰਨੀ ਬੇਸਬਰੀ ਦੇ ਨਾਲ ਇਸ ਦਿਨ ਦੀ ਉਡੀਕ ਕਰਨ। ਤੇ ਆਹੀ ਮੇਰਾ ਸੁਨੇਹਾ ਤਾਂ ਇਹੀ ਹੈ ਕਿ ਆਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਇਹ ਜ਼ਿਆਦਾ ਖੁਸ਼ੀ ਦਿੰਦੀਆਂ, ਆਪਣੇ ਹੱਥਾਂ ਨਾਲ ਜੋ ਤਿਆਰ ਕਰਕੇ ਦਿੰਦੇ ਆ। ਜਿਵੇਂ ਮੈਂ ਪੋਤੇ ਦੀ ਲਿਖੀ ਵਰਡਿੰਗ ਨੂੰ ਵਾਰ ਵਾਰ ਪੜ੍ਹਿਆ, ਮੈਨੂੰ ਬੜਾ ਚੰਗਾ ਲੱਗਿਆ, ਉਹ ਬੜੀ ਵਰਡਿੰਗ ਸੋਹਣੀ ਲੱਗੀ। ਇਸ ਕਰਕੇ ਮੈਂ ਤਾਂ ਇਹੀ ਕਹਿੰਦੀ ਹਾਂ ਕਿ ਸਭ ਨੂੰ ਰਲ ਮਿਲ ਕੇ ਪਿਆਰ ਦੇ ਨਾਲ ਇਹ ਦਿਨ ਖੁਸ਼ੀ ਦੇ ਨਾਲ ਮਨਾਉਣਾ ਚਾਹੀਦਾ।
1: ਜੀ ਹਾਂ ਦੋਸਤੋ, ਜੇ ਤੁਸੀਂ ਵੀ ਮਦਰਸ ਡੇ ਦੇ ਰਿਲੇਟਡ ਆਪਣੇ ਕੋਈ ਵਿਚਾਰ ਸਾਂਝੇ ਕਰਨੇ ਹੋਣ, ਬਿਲਕੁਲ ਕਰ ਸਕਦੇ ਹੋ। 0439977607 0439977607 ਉੱਤੇ SMS ਕਰਕੇ। ਇਸ ਤੋਂ ਇਲਾਵਾ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਤੁਸੀਂ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ ਜੀ। ਸਾਡਾ ਹੈਂਡਲ ਹੈ ਜੀ SBS ਸਪੇਸ ਪੰਜਾਬੀ। ਇਸ ਤੋਂ ਇਲਾਵਾ ਤੁਸੀਂ ਅੱਜ ਦੇ ਪ੍ਰੋਗਰਾਮ ਵਿੱਚ ਜਿੰਨੀਆਂ ਵੀ ਪੇਸ਼ਕਾਰੀਆਂ ਸੁਣੀਆਂ ਨੇ ਉਹ SBS ਪੰਜਾਬੀ ਦੀ ਵੈਬਸਾਈਟ sbs.com.au/ਪੰਜਾਬੀ ਉੱਤੇ ਮੌਜੂਦ ਨੇ। ਇਸ ਵੈਬਸਾਈਟ ਤੇ ਤੁਹਾਨੂੰ ਸਾਡੇ ਲੇਖ ਮਿਲ ਜਾਣਗੇ, ਸਾਡੀਆਂ ਵੀਡੀਓਜ਼ ਮਿਲ ਜਾਣਗੀਆਂ, ਸਾਡੇ ਪੋਡਕਾਸਟ ਮਿਲ ਜਾਣਗੇ। ਤੁਸੀਂ ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਪੋਡਕਾਸਟ ਸੁਣਦੇ ਹੋ, ਤੁਸੀਂ ਅੱਜ ਦਾ ਪ੍ਰੋਗਰਾਮ ਤੇ ਜਿੰਨੇ ਵੀ ਪੋਡਕਾਸਟ ਅਸੀਂ ਲੈ ਕੇ ਆਉਂਦੇ ਹਾਂ ਉਹ ਸਾਰਾ ਕੁਝ ਸੁਣ ਸਕਦੇ ਹੋ। SBS ਆਡੀਓ ਐਪ ਵੀ ਡਾਊਨਲੋਡ ਕਰ ਸਕਦੇ ਹੋ ਤੇ ਆਪਣੀ ਮੰਮੀ ਨੂੰ ਪਿਆਰ ਦੇਣਾ ਨਾ ਭੁੱਲਣਾ ਜੀ। ਚੱਲਦੇ ਹਾਂ ਜੀ ਅਗਲੇ ਗਾਣੇ ਦੀ ਵੱਲ।
4: ਬਦਲੇ ਅੱਜ ਤੇ ਬਦਲੇ ਕੱਲ, ਪਰ ਨਾ ਬਦਲੀ ਬਸ ਇੱਕੋ ਗੱਲ, ਉਸ ਗੱਲ ਦੀ ਪਾਤਰ ਮਾਂ ਹੈ ਮੇਰੀ, ਜਿਉਂਦੀ ਮੇਰੀ ਖਾਤਰ ਜਿਹੜੀ, ਜਾਣਦੀ ਹੈ ਮੇਰਾ ਹਾਲੇ ਦਿਲ, ਹਰ ਸਾਹ ਤੋਂ ਮੇਰੇ ਸਾਖਰ ਜਿਹੜੀ, ਦੁਨੀਆਂ ਤੋਂ ਖਾ ਧੱਕੇ ਜਦ ਮੈਂ ਸਮਝੀ ਆਪਣਾ ਪਰਾਇਆ, ਤਾਂ ਮਾਂ ਮੈਨੂੰ ਤੇਰਾ ਚਿਹਰਾ ਯਾਦ ਆਇਆ, ਨੈਣਾ ਚੋਂ ਗਮ ਦੂਰੀ ਦਾ ਬਣ ਅਥਰੂ ਬਾਹਰ ਆਇਆ, ਤਾਂ ਮਾਂ ਮੈਨੂੰ ਤੇਰਾ ਚਿਹਰਾ ਯਾਦ ਆਇਆ, ਤੇਰੇ ਵਾਂਗ ਹੁਣ ਕੋਈ ਗੱਲ ਵੱਕੜੀ ਚ ਲੈਂਦਾ ਨਹੀਂ, ਨਿੱਕੇ ਨਿੱਕੇ ਨਖਰੇ ਮੇਰੇ ਕੋਈ ਹੋਰ ਸਹਿੰਦਾ ਨਹੀਂ, ਖਾਣ ਦਾ ਸਵਾਦ ਵੀ ਤਾਂ ਜੀਭ ਹੀ ਉੱਤੋਂ ਲੈ ਗਿਆ, ਆਪ ਹੀ ਪਕਾਉਣ ਵਾਲਾ ਜੱਬ ਜਿਹਾ ਪੈ ਗਿਆ, ਯਾਦ ਆਉਂਦਾ ਤੇਰਾ ਮੈਨੂੰ ਪਿਆਰ ਨਾਲ ਤਾੜਨਾ, ਚਾਈ ਚਾਈ ਰੋਜ਼ ਮੇਰੀ ਜ਼ਿੰਦਗੀ ਸਵਾਰਨਾ, ਹਰ ਸੁੱਖ ਮੇਰੇ ਕੋਲ ਬਸ ਮਨ ਜਿਹਾ ਉਦਾਸ ਹੈ, ਮੇਰੇ ਘਰ ਵਿੱਚ

0: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
1: Air Geek.
2: ਉਂਝ ਦੁਨੀਆ ਤੇ ਪਰਬਤ ਲੱਖਾਂ ਕੁਝ ਉਸ ਤੋਂ ਉੱਚੀਆਂ ਥਾਵਾਂ ਨੇ ਕੰਡੇ ਜਿਨ੍ਹਾਂ ਛੁਪਾ ਲੈ ਹਿੱਕ ਵਿੱਚ ਕੁਝ ਕੁ ਐਸੀਆਂ ਰਾਵਾਂ ਨੇ ਚੀਸਾਂ ਲੈ ਅਸੀਸਾਂ ਦੇਂਦੀ ਜ਼ਖਮਾਂ ਬਦਲੇ ਕਸਮਾਂ ਵੀ ਆਪਣੇ ਲਈ ਸਰਤਾਜ ਕਦੀ ਵੀ